this.

सत्संग मन वृत्तियां जोड़ो, अपने मना नू ऐसी थां ते ले चलो

ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਤਵੀ ਤੇ ਸਮਾਧੀ ਲਾਈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨਹੀਂ ਆਖਿਆ ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਤੁਸੀਂ ਮਹਿਸੂਸ ਕਰ ਰਹੇ ਹੋ ਕਿਤਨੀ ਗਰਮੀ ਹੈ ਇੱਥੇ, ਫਿਰ ਇਸ ਤੋਂ ਬਾਅਦ ਅੱਜ ਦੀ ਗਰਮੀ ਦਾ ਅੰਦਾਜ਼ਾ ਲਾਓ। ਇੰਡੀਆ ਤੇ ਪਾਕਿਸਤਾਨ ਕਿੰਨੀ ਗਰਮੀ ਹੋਏਗੀ, ਜਿਸ ਹਵੇਲੀ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ, ਸਾ ਧਰਤੀ ਭਈ ਹਰਿਆਵਲੀ, ਤਨ ਹੈ ਉਹ ਹਵੇਲੀ ਤੇ ਤਨ ਹੈ ਉਹ ਭੱਠੀ, ਜਿਸ ਭੱਠੀ ਦੇ ਉੱਪਰ ਤਨ ਹੈ ਉਹ ਤਵੀ, ਜਿਸ ਤਵੀ ਦੇ ਉੱਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਮਾਧੀ ਲਾਈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਲਾਹੌਰ ਦੀਆਂ ਉੱਚੀਆਂ ਹਵੇਲੀ ਦੀਆਂ ਉੱਚੀਆਂ ਕੰਧਾਂ, ਅੰਦਰ ਕੋਈ ਹਵਾ ਜਾਣ ਦਾ ਵੀ ਰਸਤਾ ਨਹੀਂ, ਤੇ ਚੰਦੂ ਨੇ ਇੱਕ ਸਵਾਲ ਕੀਤਾ, ਆਖਿਆ ਗੁਰੂ ਅਰਜਨ ਦੇਵ ਜੀ, ਜੇ ਮੇਰੀ ਬੱਚੀ ਦਾ ਰਿਸ਼ਤਾ ਤੁਸੀਂ ਮੰਨ ਲਵੋ, ਤੁਹਾਡੀ ਪੂਜਾ ਕੀਤੀ ਜਾਏਗੀ, ਤੁਹਾਡਾ ਸਤਿਕਾਰ ਕੀਤਾ ਜਾਏਗਾ, ਜੇ ਤੁਸੀਂ ਮੇਰੀ ਬੱਚੀ ਦਾ ਰਿਸ਼ਤਾ ਨਾ ਮੰਨਿਆ, ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨਾਲ ਜੇ ਮੇਰੀ ਬੱਚੀ ਦਾ ਰਿਸ਼ਤਾ ਨਾ ਕੀਤਾ।

ਇਹ ਭੱਠੀ ਤਪਦੀ ਹੈ ਜਿਹਦੇ ਵਿੱਚ ਕਈ ਮਣ ਲੱਕੜ ਪਈ ਹੈ। ਇਹਦੇ ਉੱਪਰ ਇੱਕ ਤਵੀ ਰੱਖੀ ਜਾਏਗੀ। ਉਸ ਤਵੀ ਦੇ ਉੱਪਰ ਤੁਹਾਨੂੰ ਸਮਾਧੀ ਲੈਣੀ ਪਵੇਗੀ। ਫਿਰ ਇੱਥੇ ਬਸ ਨਹੀਂ, ਤਵੀ ਲਾਲ ਹੋ ਜਾਏਗੀ, ਸਮਾਧੀ ਲੈਣੀ ਪਵੇਗੀ। ਉਸ ਤੋਂ ਬਾਅਦ ਸੂਰਜ ਦੀ ਅਤ ਗਰਮੀ ਅਤੇ ਉਸ ਤੋਂ ਬਾਅਦ ਰੇਤਾ ਦੇ ਗਰਮ ਰੇਤਾ ਉਹਦੇ ਕੜਛੇ ਭਰ ਭਰ ਕੇ ਤੁਹਾਡੇ ਸਿਰ ਤੇ ਪਾਏ ਜਾਣਗੇ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਇਹ ਤੇਰੀ ਲਾਲ ਤਵੀ ਸਾਡੇ ਲਈ ਕੋਮਲ ਫੁੱਲਾਂ ਦੀ ਸੇਜ ਹੈ, ਤੇਰਾ ਸੜਦਾ ਤੇ ਬਲਦਾ ਰੇਤਾ ਸਾਡੇ ਲਈ ਫੁੱਲਾਂ ਦੀ ਵਰਖਾ ਹੈ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕੋਈ ਗੱਲ ਨਹੀਂ, ਇਹ ਸਾਰਾ ਕੁਝ ਸਾਨੂੰ ਮਨਜ਼ੂਰ ਹੈ ਕਿਉਂਕਿ ਸਾਨੂੰ ਸਾਧ ਸੰਗਤ ਨੇ ਇੱਕ ਚਿੱਠੀ ਲਿਖੀ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ ਕਿਉਂਕਿ ਚੰਦੂ ਨੇ ਆਪਣੇ ਆਪ ਨੂੰ ਚਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਿਆ ਹੈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਇੱਕ ਵਾਰੀ ਸਾਰੇ ਪੜ੍ਹ ਲਈਏ ਪਹਿਲਾਂ।

ਇਹ ਜੋ ਤੱਤੀ ਤਵੀ ਹੈ ਇਸ ਤਵੀ ਤੇ ਬੈਠ ਕੇ ਮੈਂ ਸ਼ਹੀਦੀ ਦੇ ਪੂਰਨੇ ਪਾਣੇ ਨੇ ਇਸੇ ਤਵੀ ਤੇ ਬੈਠ ਕੇ ਮੈਂ ਸ਼ਹੀਦੀ ਦੀ ਨੀਂਹ ਰੱਖਣੀ ਹੈ ਤੇ ਜਦੋਂ ਸਮਾਂ ਆ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਇਸ ਤਵੀ ਤੇ ਸਮਾਧੀ ਲਾਉਣ ਲੱਗੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਦਰ ਇੰਨੀ ਸ਼ਾਂਤੀ ਸੀ ਅੱਗ ਦੀ ਤਪਸ਼ ਠੰਡੀ ਹੋਣ ਲੱਗੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ

ਜੇ ਤੂੰ ਅੱਜ ਠੰਡੀ ਹੋ ਗਈ ਤੇ ਕੱਲ ਨੂੰ ਲੋਕ ਕਹਿਣਗੇ ਕਿ ਗੁਰੂ ਅਰਜਨ ਆਪਣੀ ਸ਼ਕਤੀ ਦਿਖਾ ਕੇ ਅੱਗ ਨੂੰ ਠੰਡਾ ਕਰ ਗਿਆ। ਤੇਰੇ ਅੰਦਰ ਜਿਤਨੀ ਵੀ ਤਪਸ਼ ਹੈ ਉਹ ਅੱਜ ਸਾਰੀ ਵਿਖਾ ਦੇ। ਤੂੰ ਜਿਤਨੀ ਜ਼ਿਆਦਾ ਤਪੇਂਗੀ ਮੇਰਾ ਇਮਤਿਹਾਨ ਦਾ ਪੇਪਰ ਚੰਗਾ ਹੋਵੇਗਾ। ਐ ਕਵੀ, ਜਿਤਨੀ ਤੇਰੇ ਅੰਦਰ ਤਪਸ਼ ਹੈ ਤੂੰ ਆਪਣੀ ਤਪਸ਼ ਵੀ ਅੱਜ ਦਿਖਾ ਦੇ। ਤੇ ਹਜ਼ੂਰ ਨੇ ਸੂਰਜ ਨੂੰ ਵੀ ਇਹ ਗੱਲ ਕਹੀ ਕਿ ਜਿਤਨਾ ਤੂੰ ਅੱਜ ਤਪ ਸਕਨੇ, ਜਿਤਨੀ ਤੇਰੇ ਅੰਦਰ ਗਰਮੀ ਹੈ ਉਹ ਸਾਰੀ ਅੱਜ ਲਾਹੌਰ ਦੀ ਹਵੇਲੀ ਵਿੱਚ ਸੁੱਟ ਦੇ, ਤਾਂ ਕਿ ਮੇਰਾ ਇਮਤਿਹਾਨ ਹੋਵੇ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਹਿਬ ਸ੍ਰੀ ਗੁਰੂ ਅਰਜਨ।

ਹਰਖ ਕਹਿੰਦੇ ਨੇ ਖੁਸ਼ੀ ਤੇ ਸੋਗ ਕਹਿੰਦੇ ਨੇ ਉਹਦੇ ਬਾਰੇ ਆਪ ਜੀ ਨੂੰ ਪਤਾ ਹੈ। ਸੋਗ ਕਹਿੰਦੇ ਨੇ ਦੁੱਖ ਨੂੰ। ਆਪ ਜੀ ਨੇ ਇਹ ਪੰਕਤੀਆਂ ਉਚਾਰੀਆਂ ਨੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਸਾਈ ਜੀ ਕੋਈ ਸਮਾਂ ਆਵੇਗਾ, ਇਹਨਾਂ ਪੰਕਤੀਆਂ ਦਾ ਜਵਾਬ ਤੁਹਾਨੂੰ ਦੇਵਾਂਗੇ। ਤਾਂ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਤ ਸੰਗਤ ਸਮਾਧੀ ਲਾ ਕੇ ਬੈਠੇ ਨੇ ਤਵੀ ਤੇ ਚਾਰੇ ਪਾਸਿਓਂ ਅੱਗ ਨੇ ਵੀ ਆਪਣੀ ਤਪਸ਼ ਦਾ ਜ਼ੋਰ ਪਾਇਆ ਤੇ ਹਜ਼ੂਰ ਕਹਿੰਦੇ ਨੇ ਜਦੋਂ ਮੈਂ ਹਰਿਮੰਦਰ ਸਾਹਿਬ ਤਖ਼ਤ ਤੇ ਬੈਠਦਾ ਸੀ ਤੇ ਅੱਜ ਮੈਂ ਤਵੀ ਤੇ ਬੈਠਾਂ, ਕਹਿੰਦੇ ਨੇ ਮੇਰੇ ਚਿਹਰੇ ਵਿੱਚ ਕੋਈ ਫਰਕ ਤਾਂ ਨਹੀਂ ਆਇਆ ਉਦੋਂ ਤੋਂ ਅੱਜ ਦਾ।

ਜ਼ਹਿਰ ਤੇ ਅੰਮ੍ਰਿਤ ਨੂੰ ਇੱਕ ਸਮਝਣ ਵਾਲਾ ਸਾਧ ਸੰਗਤ, ਇਹ ਵੀ ਇੱਕ ਅਵਸਥਾ ਹੈ। ਮੀਰਾਂ ਦਾ ਮਨ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਿਆ ਹੋਇਆ। ਕਹਿੰਦੇ ਨੇ ਕਿ ਇਹਦੀ ਭਗਤੀ ਲੋਕਾਂ ਨੂੰ ਚੰਗੀ ਨਾ ਲੱਗੀ, ਇਹਦੇ ਘਰਦਿਆਂ ਨੂੰ ਵੀ ਚੰਗੀ ਨਾ ਲੱਗੀ। ਉਹਨਾਂ ਨੇ ਇੱਕ ਜ਼ਹਿਰ ਦਾ ਪਿਆਲਾ ਤਿਆਰ ਕੀਤਾ ਤੇ ਨਾਲ ਇਹ ਗੱਲ ਕਹਿ ਦਿੱਤੀ ਕਿ ਪਰਮਾਤਮਾ ਨੇ ਤੇਰੇ ਲਈ ਅੰਮ੍ਰਿਤ ਦਾ ਪਿਆਲਾ ਭੇਜਿਆ, ਤੂੰ ਇਹ ਪੀ ਲੈ। ਤੇ ਜਿਸ ਨੂੰ ਇਹ ਪਤਾ ਲੱਗ ਜਾਏ ਕਿ ਮੈਂ ਅੰਮ੍ਰਿਤ ਪੀਣਾ ਹੈ, ਅੰਮ੍ਰਿਤ ਕੀ ਸਾਰ ਸੋਈ ਜਾਣੇ, ਜੇ ਅੰਮ੍ਰਿਤ ਕਾ ਵਪਾਰੀ ਜੀਓ। ਜੇ ਪਤਾ ਲੱਗ ਜਾਏ ਕਿ ਅੰਮ੍ਰਿਤ ਮੈਂ ਪੀਣਾ ਤੇ ਅੰਮ੍ਰਿਤ ਪੀ ਕੇ ਤੇ ਅਮਰ ਹੋ ਜਾਂਦਾ। ਕਹਿੰਦੇ ਕਿ ਮੀਰਾਂ ਨੇ ਅੰਮ੍ਰਿਤ ਦੇ ਪਿਆਲੇ ਨੂੰ ਹੱਸ ਕੇ ਆਪਣੇ ਹੱਥਾਂ ਤੇ ਲਿਆ। ਹੈ ਤਾਂ ਜ਼ਹਿਰ ਦਾ ਪਿਆਲਾ ਸੀ, ਪਰ ਜਿਹੜਾ ਜ਼ਹਿਰ ਸਮਝੇ ਹੀ ਨਾ। ਤੇ ਸਾਧ ਸੰਗਤ, ਇੱਥੇ ਇੱਕ ਭੇਦ ਹੈ ਇੱਕ ਗੱਲ ਦਾ। ਇਹ ਪਿਆਲਾ ਤਾਂ ਜ਼ਹਿਰ ਦਾ ਸੀ, ਪਰ ਜਦੋਂ ਨਾਮ ਜਪਣ ਵਾਲਿਆਂ ਦੇ ਹੱਥਾਂ ਤੇ ਗਿਆ, ਇਹ ਜ਼ਹਿਰ ਨਾ ਰਹੀ, ਇਹ ਅੰਮ੍ਰਿਤ ਬਣ ਗਈ। ਪੀਆ ਜਬ ਜ਼ਹਿਰ ਕਾ ਪਿਆਲਾ ਤੋ ਅੰਮ੍ਰਿਤ ਕਾ ਮਜ਼ਾ ਪਾਇਆ, ਛੂਆ ਜਬ ਨਾਗ ਕੇ ਫਨ ਕੋ ਮਦਨ ਮੋਹਨ ਨਜ਼ਰ ਆਇਆ। ਇਹ ਬੰਦਗੀ ਵਾਲਿਆਂ ਦੀ ਦਾਸਤਾਨ ਹੈ, ਇਹ ਬੰਦਗੀ ਕਰਨ ਵਾਲਿਆਂ ਦੀ ਕਹਾਣੀ ਹੈ। ਅਜੇ ਹਜ਼ੂਰ ਤਵੀ ਤੇ ਬੈਠੇ ਨੇ ਤੇ ਕਹਿੰਦੇ ਨੇ, ਸਾਈਂ ਮੀਆਂ ਮੀਰ ਜੀ, ਅੱਜ ਤੁਹਾਡੇ ਕੁਝ ਸਵਾਲਾਂ ਦਾ ਜਵਾਬ ਦੇ ਰਿਹਾ। ਤੁਸੀਂ ਕਿਹਾ ਸੀ ਇਹ ਕਿਵੇਂ ਹੋ ਸਕਦਾ, ਖੁਸ਼ੀ ਤੇ ਗਮੀ ਨੂੰ ਕੋਈ ਇੱਕੋ ਜਿਹਾ ਸਮਝੇ। ਅੱਜ ਤੁਸੀਂ ਦੇਖ ਲਓ ਮੇਰੇ ਚਿਹਰੇ ਤੇ ਆਨੰਦ ਦਾ ਖੇੜਾ ਟਪਕਦਾ ਹੈ। ਤੁਸੀਂ ਸਵਾਲ ਕੀਤਾ ਸੀ ਇਹ ਕਿਵੇਂ ਹੋ ਸਕਦਾ ਹੈ, ਭਗਤ ਨਾਮਦੇਵ ਜੀ ਨੇ ਅਕਾਲ ਪੁਰਖ ਦੇ ਅੱਗੇ ਕੀਤਾ। ਕੋਈ ਐਸਾ ਭਗਤ ਹੈ ਜਿਹੜਾ ਸੋਨੇ ਨੂੰ ਤੇ ਮਿੱਟੀ ਨੂੰ ਇੱਕ ਕਰਕੇ ਸਮਝੇ? ਭਗਵਾਨ ਕਹਿਣ ਲੱਗੇ, ਨਾਮਦੇਵ, ਹਾਂ ਐਸੇ ਭਗਤ ਵੀ ਨੇ ਜਿਨ੍ਹਾਂ ਭਗਤਾਂ ਨੇ ਸੋਨੇ ਤੇ ਮਿੱਟੀ ਨੂੰ ਇੱਕ ਜਾਣਿਆ ਹੈ। ਸਤਸੰਗਤ, ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕ ਸਮਝੇ ਉਸ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਇੱਕ ਵਾਰੀ ਆਖੋ ਪਿਆਰ ਨਾਲ, ਸਤਨਾਮ ਸ੍ਰੀ ਵਾਹਿਗੁਰੂ। ਆ ਪੜ੍ਹਦੇ ਹੋ ਨਾ ਤੁਸੀਂ?

ਕਵਲ ਰਹਿੰਦਾ ਪਰ ਜਿਉਂ ਜਿਉਂ ਪਾਣੀ ਵਧਦਾ ਜਾਏਗਾ ਕਵਲ ਫੁੱਲ ਵੀ ਵਧਦਾ ਜਾਏਗਾ। ਮੈਂ ਅਰਜ਼ ਕਰ ਰਿਹਾ ਸੀ ਕਿ ਮਿੱਟੀ ਤੇ ਸੋਨੇ ਨੂੰ ਇੱਕ ਸਮਝਣ ਵਾਲਾ ਭਗਤ ਨਾਮਦੇਵ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਕੀ ਮੈਨੂੰ ਵਿਖਾ ਸਕਦੇ ਹੋ ਜਿਸ ਨੇ ਮਿੱਟੀ ਤੇ ਸੋਨੇ ਨੂੰ ਇੱਕ ਸਮਝਿਆ ਹੋਵੇ। ਸਤਸੰਗ ਦੋ ਇਸਤਰੀ ਪੁਰਸ਼ ਸਨ ਪਰ ਭਗਤੀ ਵਿੱਚ ਹਰ ਵੇਲੇ ਲੀਨ ਰਹਿੰਦੇ ਸਨ। ਸੁੱਖ ਨੂੰ ਵੀ ਉਸਦੀ ਦਾਤ ਸਮਝਦੇ ਸਨ ਤੇ ਦੁੱਖ ਨੂੰ ਵੀ ਉਸਦੀ ਹੀ ਦਾਤ ਸਮਝਦੇ ਸਨ। ਜੰਗਲ ਵਿੱਚ ਲੱਕੜਾਂ ਤੋੜਨ ਜਾਂਦੇ ਨੇ, ਅੱਧੀਆਂ ਲੱਕੜਾਂ ਬਾਜ਼ਾਰ ਵਿੱਚ ਵੇਚਦੇ ਨੇ,

ਤੇ ਕੀ ਦੇਖਦੇ ਨੇ, ਪਿੱਛੇ ਪਿੱਛੇ ਇਸਤਰੀ ਹੈ, ਅੱਗੇ ਅੱਗੇ ਪੁਰਸ਼ ਹੈ, ਇਹਨਾਂ ਦਾ ਨਾਮ ਹੈ ਰੰਗ।

0: ਉਸ ਅਕਾਲ ਪੁਰਖ ਦੇ ਗੁਣ ਗਾਉਂਦੇ ਗਾਉਂਦੇ ਜਦੋਂ ਇਨ੍ਹਾਂ ਮੋਹਰਾਂ ਦੇ ਕੋਲ ਆਏ ਤੇ ਸਾਧ ਸੰਗਤ ਜਿਹੜਾ ਪੁਰਸ਼ ਸੀ ਨਾ ਉਹਨੇ ਲੱਕੜਾਂ ਇੱਕ ਪਾਸੇ ਰੱਖ ਦਿੱਤੀਆਂ ਤੇ ਬੁੱਕ ਭਰ ਭਰ ਕੇ ਮਿੱਟੀ ਦੇ ਮੋਹਰਾਂ ਤੇ ਪਾ ਰਿਹਾ। ਇਸਤਰੀ ਨੇ ਪਿੱਛੋਂ ਦੇਖਿਆ ਤੇ ਕਹਿਣ ਲੱਗੀ ਇਹ ਕੀ ਕਰ ਰਹੇ ਹੋ? ਕਹਿਣ ਲੱਗਾ ਕੁਛ ਨਹੀਂ। ਕਹਿਣ ਲੱਗੀ ਨਹੀਂ ਮੈਨੂੰ ਦੱਸੋ ਕਿ ਲੱਕੜਾਂ ਦਾ ਭਾਰ ਜ਼ਿਆਦਾ ਹੈ, ਸ਼ਾਇਦ ਤੁਸੀਂ ਥਕੇਵਾਂ ਮਹਿਸੂਸ ਕਰ ਰਹੇ ਹੋ ਤਾਂ ਲੱਕੜਾਂ ਤੁਸੀਂ ਥੱਲੇ ਰੱਖ ਦਿੱਤੀਆਂ ਨੇ। ਫਿਰ ਕਹਿਣ ਲੱਗਾ ਕੁਛ ਨਹੀਂ। ਕਹਿਣ ਲੱਗੀ ਇਸਤਰੀ ਕੁਝ ਦੱਸਣਾ ਪਵੇਗਾ। ਕਹਿਣ ਲੱਗਾ ਆ ਕੁਝ ਮੋਹਰਾਂ ਪਈਆਂ ਸਨ ਸੋਨੇ ਦੀਆਂ, ਹੈ ਤਾਂ ਮਿੱਟੀ, ਇਨ੍ਹਾਂ ਇਸ ਮਿੱਟੀ ਦੇ ਉੱਪਰ ਮੈਂ ਮਿੱਟੀ ਪਾ ਰਿਹਾ। ਤੇ ਕਹਿਣ ਲੱਗੀ ਕਾਹਦੇ ਵਾਸਤੇ? ਕਹਿਣ ਲੱਗਾ ਮੈਂ ਸੋਚਿਆ ਕਿ ਇਸਤਰੀ ਦਾ ਮਨ ਗਹਿਣੇ ਨੂੰ ਵੇਖ ਕੇ ਲੁਭਾਏਮਾਨ ਹੋ ਜਾਂਦਾ। ਮੈਂ ਸੋਚਿਆ ਜੇ ਕਿਤੇ ਤੇਰੀ ਨਜ਼ਰ ਵਿੱਚ ਇਹ ਮੋਹਰਾਂ ਪੈ ਗਈਆਂ ਤੇ ਤੇਰਾ ਮਨ ਪਰਮਾਤਮਾ ਨਾਲੋਂ ਟੁੱਟ ਕੇ ਇਹਨਾਂ ਮੋਹਰਾਂ ਵਿੱਚ ਆ ਜਾਏਗਾ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਇੰਨਾ ਬਚਨ ਆਖਿਆ ਤਾਂ ਇਹ ਇਸਤਰੀ ਕਹਿਣ ਲੱਗੀ ਤੁਸੀਂ ਇਹਨਾਂ ਮੋਹਰਾਂ ਨੂੰ ਕੀ ਸਮਝਦੇ ਹੋ? ਕਹਿਣ ਲੱਗਾ ਮਿੱਟੀ। ਤੇ ਕਹਿਣ ਲੱਗੇ ਇਹ ਜਿਹੜੀ ਧਰਤੀ ਤੂੰ ਚੁੱਕ ਚੁੱਕ ਕੇ ਬੁੱਕ ਭਰ ਭਰ ਕੇ ਮੋਹਰਾਂ ਤੇ ਪਾ ਰਹੇ ਹੋ ਉਹ ਕੀ ਹੈ? ਕਹਿਣ ਲੱਗੀ ਉਹ ਵੀ ਮਿੱਟੀ। ਬੜਾ ਸੁੰਦਰ ਜਵਾਬ ਦਿੱਤਾ ਇਸ ਇਸਤਰੀ ਨੇ। ਧਨ ਨੇ ਉਹ ਇਸਤਰੀਆਂ ਜਿਨ੍ਹਾਂ ਦੀ ਇੰਨੀ ਉੱਚੀ ਅਵਸਥਾ ਹੈ। ਕਹਿਣ ਲੱਗੀ ਜੇ ਮਿੱਟੀ ਵਿੱਚ ਤੇ ਸੋਨੇ ਵਿੱਚ ਕੁਝ ਫਰਕ ਨਹੀਂ ਹੈ ਰਾਈ ਦਾ, ਕਹਿੰਦੇ ਨੇ ਇੱਕ ਤਿਲ ਮਾਤਰ ਦਾ ਵੀ ਜੇ ਫਰਕ ਨਹੀਂ, ਜੇ ਸੋਨੇ ਵਿੱਚ ਤੇ ਮਿੱਟੀ ਵਿੱਚ ਕੁਝ ਫਰਕ ਨਹੀਂ ਹੈ ਰਾਈ ਦਾ, ਤੇ ਕਹਿਣ ਲੱਗੀ ਫਿਰ ਫਾਇਦਾ ਕੀ ਹੈ ਸਵਾਮੀ ਜੀ ਮਿੱਟੀ ਤੇ ਮਿੱਟੀ ਪਾਈ ਦਾ? ਫਿਰ ਮਿੱਟੀ ਦੇ ਉੱਪਰ ਮਿੱਟੀ ਪਾਉਣ ਦਾ ਤਾਂ ਕੋਈ ਫਾਇਦਾ ਨਹੀਂ। ਇਸਨੇ
1: ਔਰ ਧਰਮ ਦੇ ਅੰਦਰ ਅੰਦਰਲਾ ਪ੍ਰੇਮ ਉਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੁੰਦਾ, ਕੇਵਲ ਬਾਹਰਲੇ ਸ਼ਬਦ ਨਹੀਂ। ਬਾਹਰੀ ਤੌਰ ਤੇ ਸ਼ਬਦ ਕੋਈ ਹੋਣ, ਅੰਦਰ ਭਾਵਨਾ ਕੀ ਹੈ, ਅੰਦਰ ਪ੍ਰੇਮ ਕੀ ਹੈ। ਧੰਨ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਔਰ ਪ੍ਰਸ਼ਾਦੇ ਛਕੇ ਅਸੀਸ ਦਿੱਤੀ। ਇਹ ਸਾਡੇ ਅੰਦਰ ਦੇ ਧਰਮ ਦੀ ਗੱਲ, ਅੰਦਰ ਦੇ ਵਿਚਾਰਾਂ ਦੀ ਗੱਲ। ਸ਼ਬਦ ਚਾਹੀਦੇ ਇਹ ਸੀ, ਮੈਂ ਪਾਪੀ ਤੋਂ ਬਖਸ਼ੰਦ ਆਖੀ ਜਾਂਦੀ ਏ, ਮੈਂ ਬਖਸ਼ੰਦ ਤੋਂ ਪਾਪੀ, ਮੈਂ ਬਖਸ਼ੰਦ ਤੋਂ ਪਾਪੀ, ਪਰ ਭਾਵਨਾ ਨੂੰ ਫਲ ਲੱਗਦੇ ਨੇ। ਭਾਈ ਗੁਰਦਾਸ ਜੀ ਨੇ ਜਿਹੜੀ ਗੱਲ ਆਖੀ ਨਾ, ਭਾਵਨੀ ਭਗਤ ਭਾਏ ਕੌੜੀ ਆਗਰ ਭਾਗ ਰੱਖੇ। ਭਾਵਨਾ ਕਹਿੰਦੇ ਨੇ ਪ੍ਰੇਮ। ਅਤੇ ਭਗਤ ਨਾਮਦੇਵ ਜੀ ਨੇ ਬੜੀ ਪਿਆਰੀ ਗੱਲ ਆਖੀ, ਕਹਿੰਦੇ ਰੱਬ ਕਿਸੇ ਦੀ ਜੱਦੀ ਜਾਇਦਾਦ ਨਹੀਂ ਹੈ, ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਹੈ, ਉਹ ਤੇ ਪ੍ਰੇਮ ਦਾ ਭੁੱਖਾ ਹੈ। ਆਪਣ ਬਾਪੇ ਨਾ ਹੀ ਕਿਸੇ ਕੋ। ਸਾਡੇ ਪਿਓ ਦੀ ਜਾਇਦਾਦ ਹੋਵੇ ਔਲਾਦ ਹੱਕ ਸਮਝਦੀ ਹੈ। ਭਗਤ ਕਹਿੰਦੇ ਨੇ

ਰੱਬ ਤੇ ਕਿਸੇ ਦਾ ਹੱਕ ਨਹੀਂ ਹੈ, ਉਹ ਤੇ ਪਿਆਰ ਦਾ ਭੁੱਖਾ ਹੈ, ਉਹ ਤੇ ਪ੍ਰੇਮ ਦਾ ਭੁੱਖਾ ਹੈ। ਆਪਨ ਬਾਪ ਹੈ ਨਾ ਹੀ ਕਿਸੇ ਕੋ, ਭਾਵਨ ਕੋ ਹਰ ਰਾਜਾ। ਉਹ ਤੇ ਭਾਵਨਾ ਦਾ ਭੁੱਖਾ ਹੈ ਜਿਸ ਦੇ ਅੰਦਰ ਪ੍ਰੇਮ ਹੋਵੇ, ਅਤੇ ਜਿਨ੍ਹਾਂ ਦੇ ਅੰਦਰ ਮਨ ਦੇ ਵਿੱਚ ਭਾਵਨਾ, ਉਹ ਧਰਮ ਅਸਲ ਦੇ ਵਿੱਚ ਗੁਰੂ ਨੂੰ ਪ੍ਰਵਾਨ ਹੁੰਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਦੁਨੀਆਂ ਦੇ ਲੋਕ ਇਸ ਭੁਲੇਖੇ ਦੇ ਵਿੱਚ, ਭਰਮ ਦੇ ਵਿੱਚ, ਦੁਨੀਆਂ ਦੇ ਅੰਦਰ ਭਟਕ ਰਹੇ ਨੇ ਕਿ ਧਰਮ ਚਾਹੀਦਾ ਅੰਦਰ ਸੀ, ਪਰ ਬਾਹਰ ਦੇ ਕਰਮ, ਦਿਖਾਵੇ ਦੇ ਕਰਮ ਔਰ ਪਖੰਡ ਦੇ ਵਿੱਚ ਪਏ ਹੋਏ, ਦੁੱਧ ਦੇ ਭੁਲੇਖੇ ਪਾਣੀ ਰਿਲਕ ਰਹੇ ਨੇ, ਪ੍ਰਾਪਤੀ ਕੁਛ ਨਹੀਂ ਹੋ ਰਹੀ। ਦਦ ਕਹਿ ਭੋਲੈ ਬਿਰੋਲੈ ਨੀਰ, ਪਾਣੀ ਰਿਲਕ ਰਹੇ ਨੇ, ਰਿਲਕਣਾ ਦੁੱਧ ਨੂੰ ਸੀ। ਮਨ ਦੇ ਵਿੱਚ ਨਾਮ ਦੀ ਆਰਾਧਨਾ ਕਰਨੀ ਸੀ, ਨਾਮ ਨੂੰ ਧਿਆਉਣਾ ਸੀ, ਉਹਦੇ ਵਿੱਚੋਂ ਮਿਲਾਪ ਦਾ ਮੱਖਣ ਪ੍ਰਾਪਤ ਹੋਵੇਗਾ। ਜਿਹਨੇ ਮਨ ਦੇ ਵਿੱਚ ਨਾਮ ਨੂੰ ਅਰਾਧਿਆ, ਨਾਮ ਨੂੰ ਸਿਮਰਿਆ, ਹਾਸਲ ਕੀ ਹੋਵੇਗਾ, ਪ੍ਰਾਪਤੀ ਕੀ ਹੋਵੇਗੀ? ਮਿਲਾਪ ਦਾ ਮੱਖਣ। ਪਰ ਜੇ ਕੇਵਲ ਬਾਹਰੀ ਤੌਰ 'ਤੇ ਦਿਖਾਵਾ ਕਰ ਲਿਆ ਫਿਰ ਮਿਲਾਪ ਨਹੀਂ, ਮਨੁੱਖ ਸਾਰੀ ਜ਼ਿੰਦਗੀ ਭਟਕਦਾ ਰਹਿੰਦਾ। ਨਾਲ ਭਗਤ ਕਬੀਰ ਜੀ ਨੇ ਅੱਗੇ ਉਪਦੇਸ਼ ਦਿੱਤਾ, ਹਰ ਕੀ ਹਰੀ ਅੰਗੂਰੀ ਗਧਾ ਚਰੈ, ਮਨ ਭਟਕਦਾ ਕਿਵੇਂ? ਮਨ ਦਾ ਸੁਭਾਅ ਹਰੀ ਅੰਗੂਰੀ ਗਧਾ ਚਰੈ, ਨਿਤ ਉੱਟ ਹਾਸੈ ਹਿੰਗੈ ਮਰੈ। ਮਨ ਸੰਸਾਰ ਦੇ ਵਿੱਚ ਵਿਕਾਰ ਹਰੀ ਘਾਹ ਦੀ ਤਰ੍ਹਾਂ ਨੇ, ਮਨ ਗਧੇ ਦੀ ਤਰ੍ਹਾਂ ਉਹ ਹਰੀ ਘਾਹ ਨੂੰ ਦੇਖ ਕੇ ਭਟਕਦਾ ਰਹਿੰਦਾ। ਮਨ ਦਾ ਸੁਭਾਅ ਇਹ ਹਰੀ ਅੰਗੂਰੀ ਗਧਾ ਚਰੈ, ਨਿਤ ਉੱਟ ਹਾਸੈ ਹਿੰਗੈ ਮਰੈ। ਮਾਤਾ ਭੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾ ਤਲ ਪਾਏ। ਅਤੇ ਅਖੀਰ ਦੇ ਅੰਦਰ ਭਗਤ ਕਬੀਰ ਜੀ ਨੇ ਇੱਕ ਗੱਲ ਆਖੀ, ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕਹੋ ਚੁੰਗੈ ਨਿਤ ਭੇੜ। ਚਾਹੀਦਾ ਇਹ ਹੈ, ਲੇਲਾ ਕਹਿੰਦੇ ਨੇ ਬੱਕਰੀ ਦਾ, ਭੇੜ ਦਾ ਬੱਚਾ, ਉਹਨੇ ਚੁੰਗਣਾ ਸੀ ਭੇੜ ਨੂੰ। ਲੇਲੇ ਕੋ ਚੁੰਗੈ ਨਿਤ ਭੇੜ, ਪਰ ਉਲਟਾ ਹੋ ਰਿਹਾ, ਸੰਸਾਰ ਦੇ ਵਿੱਚ ਭੇੜ ਆਪਣੇ ਲੇਲਿਆਂ ਨੂੰ ਚੁੰਗ ਰਹੀ ਹੈ। ਚਾਹੀਦਾ ਇਹ ਹੈ ਕਿ ਲੇਲੇ ਭੇੜ ਨੂੰ ਚੁੰਗਣ, ਪਰ ਸੰਸਾਰ ਦੇ ਵਿੱਚ ਉਲਟਾ ਕਰਮ ਇਹ ਹੋ ਰਿਹਾ ਹੈ, ਲੇਲਾ ਨੂੰ ਚੁੰਗ ਰਹੀ ਹੈ ਭੇੜ। ਸਤਿਗੁਰੂ ਨੇ ਉਪਦੇਸ਼ ਸਿਧਾਂਤ ਕੀ ਦਿੱਤਾ, ਚਾਹੀਦਾ ਇਹ ਸੀ ਮਨ ਮਤ ਦੇ ਪਿੱਛੇ ਤੁਰਦਾ। ਮਤ ਗੁਰੂ ਤੋਂ ਪ੍ਰਾਪਤ ਹੋਣੀ ਹੈ, ਮਤ ਸਤਿਗੁਰੂ ਦੀ ਵਿਚਾਰ ਤੋਂ ਮਿਲਣੀ ਹੈ। ਮਨ ਨੇ ਮਤ ਦੇ ਪਿੱਛੇ ਤੁਰਨਾ ਸੀ, ਪਰ ਸੰਸਾਰ ਦੇ ਵਿੱਚ ਮਤ ਮਨ ਦੇ ਪਿੱਛੇ ਤੁਰ ਪਈ ਹੈ ਅਤੇ ਮਨ ਭਟਕ ਰਿਹਾ ਸੰਸਾਰ ਦੇ ਵਿੱਚ। ਫਿਰ ਹੋਰ ਗੱਲ ਸਮਝ ਦੇ ਵਿੱਚ ਆਵੇ, ਭੇੜ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ। ਚਾਹੀਦਾ ਇਹ ਸੀ ਜਿਸ ਨੇ ਸਾਨੂੰ ਜਨਮ ਦਿੱਤਾ ਉਹਨੂੰ ਯਾਦ ਕਰਨਾ ਸੀ, ਉਹਨੂੰ ਚੇਤੇ ਕਰਨਾ ਸੀ, ਉਹਦੇ ਨਾਲ ਜੁੜਨਾ ਸੀ, ਪਰ ਹੋਇਆ ਇਸ ਦੇ ਉਲਟ। ਅਸੀਂ ਸੰਸਾਰ ਦੇ ਨਾਲ ਜੁੜ ਗਏ ਹਾਂ, ਸੰਸਾਰ ਦੇ ਵਿੱਚ ਜਿਹੜੇ ਪਦਾਰਥ ਅਸੀਂ ਬਣਾਏ ਨੇ, ਅਸੀਂ ਉਹ ਸੰਸਾਰੀ ਪਦਾਰਥਾਂ ਦੇ ਨਾਲ ਜੁੜੇ ਹਾਂ, ਘਰ ਦੇ ਨਾਲ ਜੁੜੇ ਹਾਂ, ਇਮਾਰਤਾਂ ਦੇ ਨਾਲ ਜੁੜੇ ਹਾਂ। ਜੋ ਕੁਝ ਮਨੁੱਖ ਨੇ ਸੰਸਾਰ ਦੇ ਵਿੱਚ ਪੈਦਾ ਕੀਤਾ, ਮਨੁੱਖ ਅੱਜ ਉਸੇ ਦੇ ਨਾਲ ਜੁੜਿਆ ਹੋਇਆ। ਚਾਹੀਦਾ ਤਾਂ ਇਹ ਸੀ ਜਿਸ ਨੇ ਸਾਨੂੰ ਬਣਾਇਆ, ਪੈਦਾ ਕੀਤਾ ਹੈ, ਉਹਨੂੰ ਚੇਤੇ ਕਰਨਾ ਸੀ, ਉਹਨੂੰ ਯਾਦ ਕਰਨਾ ਸੀ। ਉਹ ਹੈ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਛਾਣ ਕਰਨੀ ਸੀ ਜਿਹਨੇ ਸਾਨੂੰ ਬਣਾਇਆ, ਪਰ ਅਸੀਂ ਸੰਸਾਰ ਦੇ ਨਾਲ ਜੁੜੇ ਹਾਂ। ਬੜਾ ਵੱਡਾ ਭੁਲੇਖਾ ਸੰਸਾਰ ਦੇ ਵਿੱਚ, ਔਰ ਉਸ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਮਨੁੱਖ ਨੇ ਅਨੇਕਾਂ ਦੁਨੀਆਂ ਦੇ ਵਿੱਚ ਵਿਖਾਵੇ ਦੇ ਕਰਮ ਅਪਣਾ ਲਏ, ਜਿਨ੍ਹਾਂ ਨੂੰ ਪਾਖੰਡ ਆਖਿਆ ਗਿਆ, ਜਿਨ੍ਹਾਂ ਨੂੰ ਭਰਮ ਆਖਿਆ ਗਿਆ।
ਔਰ ਸਿੱਖ ਨੂੰ ਸਤਿਗੁਰੂ ਨੇ ਸਾਰੇ ਭਰਮਾਂ ਤੋਂ ਪਖੰਡਾਂ ਤੋਂ ਨਿਰਲੇਪ ਕੀਤਾ। ਉਪਦੇਸ਼ ਸਤਿਗੁਰੂ ਨੇ ਬਾਣੀ ਦੇ ਰਾਹੀਂ ਇਹ ਦਿੱਤਾ, ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਜਿਹੜਾ ਸਿੱਖ ਭਰਮ ਤੋਂ ਭੇਖ ਤੋਂ ਨਿਰਲੇਪ ਹੈ, ਉਹ ਗੁਰੂ ਦਾ ਸਿੱਖ ਹੈ, ਉਹ ਗੁਰੂ ਕਾ ਖਾਲਸਾ ਹੈ। ਭਾਈ ਗੁਰਦਾਸ ਜੀ ਨੇ ਇੱਕ ਗੱਲ ਆਖੀ, ਕਹਿੰਦੇ ਸੰਸਾਰ ਦੇ ਵਿੱਚ ਅੱਜ ਹੋ ਕੀ ਰਿਹਾ ਹੈ? ਮਨੁੱਖ ਨੇ ਉਹ ਸਾਧਨ ਅਪਣਾਏ ਨੇ ਧਰਮ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੇ, ਇੱਕ ਮਨ ਹੋਏ ਇਕਾਦਸੀ, ਗੁਰਮੁਖ ਵਰਤ ਪਤੀ ਬਰਤ ਪਾਇਆ। ਇਕਾਦਸੀ ਦਾ ਵਰਤ ਰੱਖਿਆ ਜਾਂਦਾ ਹੈ, ਗੁਰਮਤ ਦੇ ਵਿੱਚ ਵਰਤ ਕੋਈ ਪ੍ਰਵਾਨ ਨਹੀਂ। ਸਤਿਗੁਰੂ ਨੇ ਕਿਸੇ ਵਰਤ ਨੂੰ ਗੁਰਮਤ ਦੇ ਵਿੱਚ ਪ੍ਰਵਾਨ ਨਹੀਂ ਕੀਤਾ। ਹਾਂ, ਗੁਰਮਤ ਦਾ ਇੱਕ ਸਿਧਾਂਤ ਜ਼ਰੂਰ ਹੈ, ਥੋੜ੍ਹਾ ਸਵੈ ਥੋੜ੍ਹਾ ਹੀ ਖਾਵੇ, ਇਹ ਨਹੀਂ ਕਿ ਪੇਟ ਭਰਨ ਵਾਸਤੇ ਔਰ ਪਸ਼ੂਆਂ ਦੀ ਤਰ੍ਹਾਂ ਇਸ ਪੇਟ ਨੂੰ ਭਰ ਲਿਆ। ਪੇਟ ਭਰਿਓ ਪਸ਼ੂਆਂ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਅੰਨ ਦਾ ਤਿਆਗ ਨਹੀਂ, ਪਰ ਉਹਨਾਂ ਕੋ ਖਾਣਾ ਹੈ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੈ ਵਿਕਾਰ। ਇਹ ਸਿਧਾਂਤ ਦਿੱਤਾ ਸਤਿਗੁਰੂ ਨੇ ਬਾਣੀ ਦੇ ਰਾਹੀਂ ਕਿ ਅੰਨ ਦਾ ਤਿਆਗ ਨਹੀਂ, ਵਰਤ ਨਹੀਂ। ਦੁਨੀਆਂ ਦੇ ਅੰਦਰ ਲੋਕ ਇਹ ਪਾਖੰਡ ਕਰਦੇ ਨੇ, ਧਾਰਮਿਕ ਦੁਨੀਆਂ ਦੇ ਵਿੱਚ, ਕਿ ਸ਼ਾਇਦ ਰੱਬ ਦੀ ਪ੍ਰਾਪਤੀ, ਪਰਮੇਸ਼ਵਰ ਦੀ ਪ੍ਰਾਪਤੀ ਅੰਨ ਦਾ ਤਿਆਗ ਕਰਕੇ ਹੋ ਜਾਏ, ਪਰ ਗੁਰਬਾਣੀ ਦਾ ਫੈਸਲਾ ਹੈ, ਛੋੜੈ ਅੰਨ ਕਰੈ ਪਾਖੰਡ, ਨਾ ਸੁਹਾਗਨ ਨਾ ਉਹ ਰੰਡ। ਸਤਿਗੁਰੂ ਨੇ ਸਿਧਾਂਤ ਉਪਦੇਸ਼ ਇਹ ਦਿੱਤਾ, ਥੋੜ੍ਹਾ ਸਵੈ ਥੋੜ੍ਹਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ, ਜਿਹੜਾ ਇਸ ਸਤਿਗੁਰੂ ਦੇ ਉਪਦੇਸ਼ ਨੂੰ ਅਪਣਾਉਂਦਾ ਹੈ। ਫਿਰ ਭਾਈ ਗੁਰਦਾਸ ਜੀ ਨੇ ਇੱਕ ਗੱਲ ਆਖੀ, ਗਿਆਰੇ ਗੁਣ ਫੈਲਾਓ ਕਰ, ਚੱਕ ਪਕਾਈ ਅਕੜ ਘੜਾਇਆ। ਗਿਆਰਾਂ ਗੁਣਾਂ ਦੀ ਗੱਲ ਕੀਤੀ ਭਾਈ ਗੁਰਦਾਸ ਜੀ ਨੇ, ਸਤ ਸੰਤੋਖ ਦਇਆ ਧਰਮ, ਇਹ ਸਾਰੇ ਗੁਣ ਨੇ ਮਨੁੱਖੀ ਜੀਵਨ ਦੇ ਵਿੱਚ, ਜਿਨ੍ਹਾਂ ਨੂੰ ਅਪਣਾਉਣ ਵਾਸਤੇ ਭਾਈ ਸਾਹਿਬ ਨੇ ਜ਼ਿਕਰ ਕੀਤਾ। ਹੋਵੇਗਾ ਕਿ ਗੁਣਾਂ ਨੂੰ ਧਾਰਨ ਕਰਕੇ ਮਨ ਨੂੰ ਗੁਰਮਤ ਦੇ ਮਾਰਗ 'ਤੇ ਤੋਰਿਆ ਜਾ ਸਕਦਾ ਹੈ। ਅਘੜ ਘੜਾਇਆ, ਮਨ ਨੂੰ ਘੜਿਆ ਜਾ ਸਕਦਾ ਸ਼ਬਦ ਦੇ ਰਾਹੀਂ। ਮਨ ਦੇ ਵਿੱਚ ਜਦੋਂ ਸਤਿਗੁਰੂ ਦੀ ਵਿਚਾਰ ਅਤੇ ਸ਼ਬਦ ਦੇ ਰਾਹੀਂ ਮਨ ਦੇ ਵਿੱਚ ਗੁਣਾਂ ਨੂੰ ਭਰਪੂਰ ਕਰ ਲਿਆ, ਇਹ ਹੈ ਮਨ ਦੀ ਘਾੜਤ ਘੜਨੀ। ਮੈਂ ਇੱਕ ਉਦਾਹਰਣ ਦੁਨੀਆਂ ਦੇ ਵਿੱਚੋਂ ਆਪ ਜੀ ਨੂੰ ਦਿੰਦਾ, ਕਦੇ ਆਪ ਜੀ ਨੇ ਦੇਖਿਆ ਹੋਵੇਗਾ, ਆ ਜਿਹੜੇ ਲੋਕ ਸਟੈਚੂ ਤਿਆਰ ਕਰਦੇ ਨੇ, ਮੂਰਤੀਆਂ ਬਣਾਉਂਦੇ ਨੇ, ਸਿਆਣੇ ਮਨੁੱਖ ਨੇ ਉਹਨੂੰ ਪੁੱਛ ਲਿਆ, ਬਈ ਤੂੰ ਮੂਰਤੀ ਬਣਾਈ ਹੈ ਅਤੇ ਮੂਰਤੀ ਦਾ ਆਕਾਰ ਬਹੁਤ ਸੋਹਣਾ ਹੈ, ਬੜੀ ਸੁੰਦਰ ਮੂਰਤੀ ਬਣਾਈ ਹੈ। ਅੱਗੋਂ ਜਿਹੜਾ ਉਹ ਸਟੈਚੂ ਤਿਆਰ ਕਰਨ ਵਾਲਾ ਮਨੁੱਖ ਸੀ, ਉਹ ਬੜਾ ਸਿਆਣਾ ਸੀ, ਉਹਨੇ ਜਵਾਬ ਬੜਾ ਪਿਆਰਾ ਦਿੱਤਾ। ਗੱਲ ਸਾਡੀ ਸਮਝ ਦੇ ਵਿੱਚ ਆਵੇ, ਮਨੁੱਖ ਨੇ ਪੁੱਛਿਆ ਵੀ ਤੂੰ ਮੂਰਤੀ ਬਣਾਈ ਹੈ, ਮੂਰਤੀ ਰੱਬ ਦੀ ਹੈ, ਮੂਰਤੀ ਅਵਤਾਰ ਦੀ ਹੈ, ਮੂਰਤੀ ਸੋਹਣੀ ਬਹੁਤ ਹੈ। ਅਤੇ ਅੱਗੋਂ ਉਹਨੇ ਜਵਾਬ ਦਿੱਤਾ, ਕਹਿੰਦੇ ਮੈਂ ਮੂਰਤੀ ਨੂੰ ਬਣਾਇਆ ਨਹੀਂ, ਮੈਂ ਇਹ ਮੂਰਤੀ ਨਹੀਂ ਬਣਾਈ। ਕਹਿੰਦੇ ਮੂਰਤੀ ਨਹੀਂ ਬਣਾਈ ਅਤੇ ਕੀਤਾ ਕੀ ਹੈ? ਕਹਿੰਦੇ ਮੈਂ ਇੱਕ ਪੱਥਰ ਨੂੰ ਘੜਿਆ ਹੈ। ਮੂਰਤੀ ਨਹੀਂ ਬਣਾਈ, ਮੈਂ ਇੱਕ ਪੱਥਰ ਨੂੰ ਘੜਿਆ ਹੈ, ਅਤੇ ਪੱਥਰ ਨੂੰ ਘੜਨ ਤੋਂ ਬਾਅਦ ਉਸ ਦੇ ਵਿੱਚੋਂ ਜੋ ਕੁਛ ਪ੍ਰਗਟ ਹੋਇਆ ਉਹ ਇਹ ਮੂਰਤੀ ਪ੍ਰਗਟ ਹੋਈ ਹੈ। ਇਹ ਮੂਰਤੀ ਅਵਤਾਰ ਦੀ ਹੋ ਸਕਦੀ ਹੈ, ਇਹ ਦੇਵਤਿਆਂ ਦੀ ਹੋ ਸਕਦੀ ਹੈ, ਕਿਸੇ ਦੇਵੀ ਦੀ ਹੋ ਸਕਦੀ ਹੈ, ਮੈਂ ਮੂਰਤੀ ਨੂੰ ਬਣਾਇਆ ਨਹੀਂ, ਪੱਥਰ ਨੂੰ ਘੜਿਆ ਹੈ, ਵਿੱਚੋਂ ਇਹ ਮੂਰਤੀ ਪ੍ਰਗਟ ਹੋਈ ਹੈ। ਬਸ ਇਹ ਮਨ ਦੀ ਘਾੜਤ ਹੈ। ਸਤਿਗੁਰੂ ਨੇ ਸ਼ਬਦ ਦੇ ਰਾਹੀਂ ਸਾਨੂੰ
ਮਨ ਘੜਨ ਵਾਸਤੇ ਗੁਰਬਾਣੀ ਦਾ ਉਪਦੇਸ਼ ਦਿੱਤਾ ਹੈ। ਸ਼ਬਦ ਦੇ ਰਾਹੀਂ ਮਨ ਨੂੰ ਘੜਨਾ ਹੈ, ਮਨ ਨੂੰ ਵਿਚਾਰਨਾ ਹੈ, ਅਤੇ ਮਨ ਨੂੰ ਘੜਦਿਆਂ ਘੜਦਿਆਂ ਜੋ ਕੁਛ ਪ੍ਰਗਟ ਹੋਵੇਗਾ ਉਹ ਰੱਬ ਦੀ ਮੂਰਤੀ ਹੋਵੇਗੀ, ਉਹ ਰੱਬ ਦਾ ਰੂਪ ਹੋਵੇਗਾ। ਕਿਉਂਕਿ ਜੋ ਕੁਛ ਮਨ ਨੂੰ ਫਾਲਤੂ ਦਾ ਲੱਗਿਆ ਹੋਇਆ, ਇਹ ਮਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਸਤਿਗੁਰੂ ਦੇ ਸ਼ਬਦ ਨੇ ਸਾਡੇ ਮਨ 'ਤੇ ਜੋ ਲੱਗੀ ਹੋਈ ਫਾਲਤੂ ਦੀ ਮੈਲ ਹੈ ਉਹਨੂੰ ਸਤਿਗੁਰੂ ਦੇ ਸ਼ਬਦ ਨੇ ਧੋ ਦੇਣਾ ਹੈ, ਅਤੇ ਵਿੱਚੋਂ ਜੋ ਕੁਛ ਪ੍ਰਗਟ ਹੋਵੇਗਾ ਉਹ ਮਨ, ਤੂੰ ਜੋਤ ਸਰੂਪ ਹੈ, ਉਹ ਮਨ ਪਰਮੇਸ਼ਵਰ ਦਾ ਰੂਪ, ਉਸੇ ਦੀ ਮੂਰਤੀ ਹੋਵੇਗੀ। ਕਿਉਂਕਿ ਉਸੇ ਤੋਂ ਮਨ ਬਣਿਆ, ਉਸੇ ਦੀ ਜੋਤ ਹੈ। ਸੰਸਾਰ ਦੇ ਵਿੱਚ ਆ ਕੇ ਵਿਕਾਰਾਂ ਦੀ ਮੈਲ ਲੱਗੀ, ਪਰਮੇਸ਼ਵਰ ਤੋਂ ਵਿਛੋੜਾ ਹੋ ਗਿਆ, ਸਤਿਗੁਰੂ ਨੇ ਉਹ ਮੈਲ ਸਾਡੇ ਜੀਵਨ ਦੇ ਵਿੱਚੋਂ ਸਾਡੇ ਮਨ ਨੂੰ ਗੁਰੂ ਕੇ ਸ਼ਬਦ ਦੇ ਰਾਹੀਂ ਨਿਰਮਲ ਕਰਨਾ ਹੈ। ਉਸ ਦੇ ਲਈ ਸਭ ਤੋਂ ਉੱਤਮ ਉਪਦੇਸ਼ ਸਤਿਗੁਰੂ ਨੇ ਬਖਸ਼ਿਸ਼ ਕੀਤਾ, ਸਾਧ ਸੰਗਤ ਗੁਰੂ ਸ਼ਬਦ ਵਸਾਇਆ। ਸਾਧ ਸੰਗਤ ਦੇ ਵਿੱਚ ਜੁੜ ਬੈਠ ਕੇ ਗੁਰੂ ਦੇ ਸ਼ਬਦ ਨੂੰ, ਸਤਿਗੁਰੂ ਦੇ ਵਿਚਾਰ ਨੂੰ, ਜੋ ਸ਼ਬਦ ਦੇ ਰਾਹੀਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਹ ਸਾਡੇ ਮਨਾਂ ਦੇ ਵਿੱਚ ਵਸ ਜਾਏ, ਔਰ ਮਨ ਦੇ ਵਿੱਚ ਸਤਿਗੁਰੂ ਦੀ ਵਿਚਾਰ ਨੂੰ ਵਸਾ ਕੇ ਫਿਰ ਇਹ ਮਨ ਉਸ ਅਕਾਲ ਪੁਰਖ ਪਰਮੇਸ਼ਵਰ ਨੂੰ ਯਾਦ, ਉਸੇ ਦੀ ਯਾਦ ਦੇ ਵਿੱਚ ਜੁੜ ਕੇ ਆਪਣੇ ਲੋਕ ਅਤੇ ਪਰਲੋਕ ਨੂੰ ਸੁਹੇਲਾ ਕਰ ਸਕਦਾ ਹੈ। ਸਾਧ ਸੰਗਤ ਦੇ ਵਿੱਚੋਂ ਇਹ ਦਾਤ ਸਾਨੂੰ ਪ੍ਰਾਪਤ ਹੁੰਦੀ ਹੈ। ਹਰ ਰੋਜ਼ ਸਤਿਗੁਰਾਂ ਦਾ ਬਚਨ ਅਸੀਂ ਪੜ੍ਹਨੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਸਾਧ ਸੰਗਤ ਦੇ ਵਿੱਚ ਜੁੜ ਗਿਆ ਉਹ ਤਰ ਜਾਂਦਾ, ਔਰ ਤਰਦਾ ਕਿਵੇਂ ਹੈ, ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰੂ ਦਾ ਪ੍ਰਸਾਦ, ਪ੍ਰਸਾਦ ਕੀ ਹੈ, ਕਿਰਪਾ, ਗੁਰੂ ਦੀ ਬਖਸ਼ਿਸ਼, ਸੁੱਕੇ ਕਾਸ਼ਟ ਹਰਿਆ। ਜਿਵੇਂ ਕੋਈ ਦਰਖਤ ਸੁੱਕਦਾ ਹੋਵੇ, ਜੜ੍ਹਾਂ ਦੇ ਵਿੱਚ ਪਾਣੀ ਪਾ ਦਈਏ, ਹਰਿਆਵਲ ਆਉਂਦੀ ਹੈ। ਗੁਰੂ ਤੋਂ ਵਿਛੜ ਕੇ, ਪਰਮਾਤਮਾ ਨੂੰ ਭੁੱਲ ਕੇ ਮਨੁੱਖ ਵਿਕਾਰਾਂ ਦੇ ਵਿੱਚ ਸੜ ਜਾਂਦਾ ਹੈ, ਵਿਕਾਰਾਂ ਦੇ ਵਿੱਚ ਸੁੱਕ ਜਾਂਦਾ ਹੈ। ਗੁਰੂ ਦੀ ਬਖਸ਼ਿਸ਼ ਦੇ ਰਾਹੀਂ, ਗੁਰੂ ਦਾ ਸ਼ਬਦ ਜਦੋਂ ਮਨ ਹਿਰਦੇ ਦੇ ਵਿੱਚ ਵੱਸਦਾ ਹੈ, ਫਿਰ ਸੁੱਕੇ ਕਾਸ਼ਟ ਹਰਿਆ, ਉਹ ਹੈ ਗੁਣਾਂ ਦੀ ਹਰਿਆਵਲ, ਜਿਹੜੀ ਸਤਿਗੁਰੂ ਦੀ ਚਰਨ ਸ਼ਰਨ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਸਤਿਗੁਰੂ ਐਸੀ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪਣੀ ਇਸ ਜ਼ਿੰਦਗੀ ਦੇ ਵਿੱਚ, ਇਸ ਜੀਵਨ ਦੇ ਅੰਦਰ ਸਤਿਗੁਰੂ ਦੇ ਸਨਮੁਖ ਹੁੰਦੇ ਹਾਂ, ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਂਦੇ ਹਾਂ, ਉਹ ਹਰਿਆਵਲ ਜਿਹੜੀ ਸਤਿਗੁਰੂ ਦੀ ਬਾਣੀ ਔਰ ਵਿਚਾਰ ਦੇ ਰਾਹੀਂ ਸਾਨੂੰ ਪ੍ਰਾਪਤ ਹੁੰਦੀ ਹੈ। ਇਸ ਲਈ ਜ਼ਰੂਰੀ ਹੈ, ਲਾਜ਼ਮੀ ਹੈ ਕਿ ਸਤਿਗੁਰੂ ਦੀ ਸਾਧ ਸੰਗਤ ਦੇ ਵਿੱਚ, ਇੱਕ ਹੋਰ ਬੇਨਤੀ ਕਰਕੇ ਮੈਂ ਸਮਾਪਤੀ ਕਰ ਦੇਣੀ ਹੈ। ਸਤਿਗੁਰੂ ਪਾਤਸ਼ਾਹ ਨੇ ਦਿਨ ਅਤੇ ਰਾਤ ਦੇ 8 ਪਹਿਰ, 24 ਘੰਟਿਆਂ ਦੇ ਵਿੱਚ 8 ਪਹਿਰ ਨੇ, ਪਰ ਇੱਕ ਪੰਕਤੀ ਦੇ ਅੰਦਰ ਸਤਿਗੁਰੂ ਨੇ 7 ਪਹਿਰਾਂ ਦੀ ਗੱਲ ਕੀਤੀ। ਚਾਹੀਦਾ ਇਹ 8 ਪਹਿਰ 24 ਘੰਟਿਆਂ ਦਾ ਜ਼ਿਕਰ, ਉਸ ਦੇ ਵਿੱਚ ਅੰਮ੍ਰਿਤ ਵੇਲਾ ਗੁਰਸਿੱਖ ਦੇ ਲਈ ਲਾਜ਼ਮੀ ਹੈ, ਪਰ ਅੰਮ੍ਰਿਤ ਵੇਲੇ ਤੋਂ ਇਲਾਵਾ 7 ਪਹਿਰ ਜਿਹੜੇ ਨੇ ਉਹ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਗੁਜ਼ਾਰਨੇ ਨੇ, ਉਹਨਾਂ 7 ਪਹਿਰਾਂ ਦੇ ਵਿੱਚ ਆਪਣੇ ਹਰ ਇੱਕ ਪਲ ਨੂੰ, ਹਰ ਇੱਕ ਘੜੀ ਨੂੰ ਕਿਵੇਂ ਬਤੀਤ ਕਰਨਾ ਹੈ। ਪਾਤਸ਼ਾਹ ਕਹਿੰਦੇ ਨੇ 7 ਪਹਿਰੀਂ 7 ਭਲਾ ਬਹੀਐ ਪੜ੍ਹਿਆ ਪਾਸ, ਉਹਨਾਂ ਦੇ ਕੋਲ ਬੈਠਣਾ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਿਆ ਹੋਇਆ, ਆਪਣੇ ਆਪ ਨੂੰ ਪੜ੍ਹਿਆ ਹੋਇਆ। ਅਤੇ ਪੜ੍ਹਨਾ ਕੀ ਹੁੰਦਾ ਹੈ, ਜਿਹਨੇ ਸਤਿਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਕਮਾਇਆ ਹੋਇਆ, ਬਹੀਐ ਪੜ੍ਹਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ, ਉਹਨਾਂ ਕੋਲ ਬੈਠਣਾ, ਉਹਨਾਂ ਦੀ ਸੰਗਤ ਕਰਨੀ,
ਜਿਨ੍ਹਾਂ ਦੇ ਕੋਲ ਪਾਪ ਤੇ ਪੁੰਨ ਦੀ ਵਿਚਾਰ ਹੁੰਦੀ ਹੈ, ਚੰਗੇ ਤੇ ਮਾੜੇ ਦੀ ਵਿਚਾਰ ਹੁੰਦੀ ਹੈ, ਕਿਉਂਕਿ ਜਿੱਥੇ ਵਿਚਾਰ ਹੋਵੇਗੇ ਮਾੜੇ ਨੂੰ ਤਿਆਗਿਆ ਜਾ ਸਕਦਾ, ਛੱਡਿਆ ਜਾ ਸਕਦਾ, ਚੰਗੇ ਗੁਣਾਂ ਨੂੰ ਅਸੀਂ ਧਾਰਨ ਕਰ ਸਕਦੇ ਹਾਂ, ਉਹਨਾਂ ਦੀ ਸੰਗਤ ਦੇ ਵਿੱਚ ਜੁੜ ਬੈਠ ਕੇ ਇਹਨਾਂ ਗੁਣਾਂ ਦੇ ਧਾਰਨੀ ਬਣ ਸਕੀਏ। ਉੱਥੇ ਪਾਪ ਪੁੰਨ ਵਿਚਾਰੀਏ, ਕੂੜੇ ਘੱਟੇ ਰਾਸ, ਤਾਂ ਕਿ ਜੀਵਨ ਦੇ ਵਿੱਚੋਂ ਜੋ ਮੈਲ ਹੈ, ਜੋ ਕੂੜ ਹੈ, ਉਹ ਸਤਿਗੁਰੂ ਦੇ ਉਪਦੇਸ਼ ਦੇ ਰਾਹੀਂ ਉਸ ਨੂੰ ਤਿਆਗ ਸਕੀਏ, ਛੱਡ ਸਕੀਏ। ਉਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗਤ ਗੁਰ ਸ਼ਬਦ ਵਸਾਇਆ। ਸਾਧ ਸੰਗਤ ਦੇ ਵਿੱਚ ਜੁੜ ਕੇ ਉਹ ਸ਼ਬਦ ਸਾਡੇ ਹਿਰਦਿਆਂ ਦੇ ਵਿੱਚ ਵੱਸਦਾ। ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ। ਲੋਕ ਅਤੇ ਪਰਲੋਕ ਸੁਹੇਲਾ ਹੋਵੇ, ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਆਓ, ਢਾਡੀ ਸਿੰਘਾਂ ਨੇ ਆਪ ਜੀ ਨੂੰ ਸਿੱਖ ਇਤਿਹਾਸ ਸਰਵਣ ਕਰਾਉਣਾ। ਬੜੇ ਪ੍ਰੇਮ ਸਤਿਕਾਰ ਦੇ ਨਾਲ ਆਪ ਜੀ ਨੇ ਸਤਿਗੁਰਾਂ ਦੇ ਸਨਮੁਖ ਇਸੇ ਤਰ੍ਹਾਂ ਸੱਜ ਕੇ ਸਿੱਖ ਇਤਿਹਾਸ ਗੁਰਮਤ ਇਤਿਹਾਸ ਸਰਵਣ ਕਰਨ ਦੀ ਕਿਰਪਾਲਤਾ ਕਰਨੀ, ਗਲਤੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

0: ਚਵਰ ਤਖ਼ਤ ਦੇ ਮਾਲਕ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤਿ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ, ਸਾਰੀਆਂ ਗੁਰਸੰਗਤਾਂ ਧੰਤਾ ਦੇ ਯੋਗ ਹੋ ਜੋ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਆਪ ਗੁਰਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਹੈ, ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਹੈ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ, ਗੁਰੂ ਸਾਹਿਬ ਨੂੰ ਨਮਸਤਕ ਹੋ ਰਹੇ ਹੈ, ਅਰਦਾਸਾਂ ਬੇਨਤੀਆਂ ਕਰ ਰਹੇ ਹੈ। ਗੁਰੂ ਸਾਹਿਬ ਸਾਰੀ ਗੁਰਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤੁਹਾਡੀਆਂ ਸਵਾਵਾਂ ਤੇ ਭਟਾਵਾਂ ਮਨਜ਼ੂਰ ਕਰਨ, ਸਾਰਿਆਂ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਸੋ ਪਿਆਰੇ ਖਾਲਸਾ ਜੀ, ਅਸੀਂ ਕਲਯੁਗੀ ਜੀਵ ਹਾਂ, ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਕਿਸੇ ਦੀ ਕੋਈ ਅਰਦਾਸ ਹੈ, ਕਿਸੇ ਦੀ ਕੋਈ ਅਰਦਾਸ ਹੈ, ਕਿਉਂਕਿ ਅਸੀਂ ਦਾਤਾਂ ਇਸ ਗੁਰੂ ਤੋਂ ਹੀ ਲੈਣੀ ਹੈ। ਜਦੋਂ ਦਾਤਾਂ ਲੈ ਕੇ ਗੁਰੂ ਤੋਂ, ਗੁਰੂ ਨੂੰ ਕਈ ਵਾਰੀ ਭੁੱਲ ਜਾਂਦੇ ਹਾਂ। ਜੇ ਗੁਰੂ ਸਾਹਿਬ ਉੱਚੇ ਅਹੁਦਿਆਂ 'ਤੇ ਬਿਠਾ ਦਿੰਦਾ ਏ, ਤਖਤਾਂ 'ਤੇ ਬਿਠਾ ਦਿੰਦਾ ਏ, ਮੰਨ ਲਓ ਕੋਈ ਗਰੀਬੀ ਤੋਂ ਉੱਠਿਆ, ਇਹ ਸਮਾਂ ਬਦਲਿਆ, ਕੱਲ੍ਹ ਨੂੰ ਹੋਰ ਹੋ ਗਿਆ, ਉਹ 'ਤੇ ਕਿਰਪਾ ਹੋ ਗਈ, ਉਹਨੂੰ ਉੱਚ ਅਹੁਦਾ ਮਿਲ ਗਿਆ, ਤਖਤਾਂ 'ਤੇ ਬਹਿ ਗਿਆ, ਕਈ ਵਾਰੀ ਉਹ ਗੁਰੂ ਤੋਂ ਹੀ ਭੁੱਲ ਜਾਂਦਾ ਏ, ਗੁਰੂ ਨੂੰ ਮੁਨਕਰ ਹੋ ਜਾਂਦਾ ਏ, ਉੱਧਰ ਮੁੱਖੜਾ ਹੀ ਨਹੀਂ ਹੁੰਦਾ, ਕਹਿੰਦਾ ਇਹ ਤਾਂ ਮੇਰੀ ਕਿਸਮਤ ਦਾ ਮਿਲੇ ਹੈ। ਕਿਸਮਤ ਤਕਦੀਰਾਂ ਲਿਖਣ ਵਾਲੇ ਵੀ ਤਾਂ ਪਾਤਸ਼ਾਹ ਹੀ ਹੈ। ਆਪਾਂ ਹੁਣ ਦਾਤਾਂ ਲੈਂਦੇ ਵੀ ਦਾਤ ਪਿਆਰੀ ਵਿਸਰਿਆ ਦਤਾਰਾ ਜਾਣੇ ਨਾਹੀਂ ਮਰਨ ਵਿਚਾਰਾ। ਦਤਾਰ ਤੋਂ ਦਾਤਾਂ ਲੈ ਕੇ ਜਿਹੜੇ ਦਤਾਰ ਨੂੰ ਭੁੱਲਦੇ ਆ, ਗੁਰੂ ਨੂੰ ਭੁੱਲਦੇ ਆ, ਫਿਰ ਉਹਨਾਂ ਨੂੰ ਘਾਟੇ ਪੈਂਦੇ ਆ, ਰੋਗ ਲੱਗਦੇ ਆ। ਪਰ ਜਿਹੜੇ ਗੁਰਸਿੱਖ ਹੁੰਦੇ ਆ, ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ, ਉਹ ਤੋਂ ਦਾਤਾਂ ਲੈ ਕੇ ਹਰ ਪਲ ਹਰ ਸਮਾਂ ਹਰ ਘੜੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੈ ਵੀ ਸੱਚੇ ਪਾਤਸ਼ਾਹ ਤੁਸੀਂ ਸਾਡੇ 'ਤੇ ਕਿਰਪਾ ਕੀਤੀ ਹੈ, ਸਾਨੂੰ ਮਨੁੱਖੀ ਜਾਮਾ ਬਖਸ਼ਿਆ ਹੈ। ਦੇਖੋ ਤੁਸੀਂ ਸਾਰੇ ਭਜਨੀਕ ਪੁਰਸ਼ ਬੈਠੇ ਹੋ, ਪੜ੍ਹੇ ਲਿਖੇ ਬੈਠੇ ਹੋ, ਜਦੋਂ ਬੱਚਾ ਜਨਮ ਲੈਂਦਾ, ਜਨਮ ਤੋਂ ਲੈ ਕੇ ਮੌਤ ਤੱਕ ਸਾਡੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਗੁਰੂ ਸਾਹਿਬ ਪੂਰੀਆਂ ਕਰਦੇ ਕਿ ਜ਼ਰੀਆ ਬਣਾ ਕੇ। ਮਾਪਿਆਂ ਦੇ ਘਰੇ ਬੱਚਿਆਂ ਨੇ ਜਨਮ ਲਿਆ, ਮਾਪੇ ਪਰਵਰਿਸ਼ ਕਰਦੇ ਹੈ, ਬੱਚੇ ਜੋ ਮੰਗਦੇ ਆ, ਮਾਪੇ ਕਿਸ ਹੱਦ ਤੱਕ ਬੱਚੇ ਦੀ ਉਹ ਮੰਗ ਪੂਰੀ ਕਰਦੇ ਆ, ਜੋ ਦੁਨਿਆਵੀ ਪਦਾਰਥ ਬੱਚੇ ਮੰਗਦੇ ਆ। ਸੋ ਇਸੇ ਤਰ੍ਹਾਂ ਪ੍ਰਕਿਰਿਆ ਜਾਰੀ ਰਹਿੰਦੀ ਹੈ ਅਤੇ ਗੁਰੂ ਸਾਹਿਬ ਦੇ ਦਰ 'ਤੇ ਆ ਕੇ ਉਹਨੂੰ ਨਮਸਤਕ ਹੁੰਦੇ ਆ, ਇੱਥੋਂ ਦੁਨਿਆਵੀ ਪਦਾਰਥ ਵੀ ਮਿਲਦੇ ਆ, ਦੁਨਿਆਵੀ ਸੁੱਖ ਵੀ ਮਿਲਦੇ ਹੈ ਅਤੇ ਰੂਹਾਨੀਅਤ ਸੁੱਖ ਵੀ ਮਿਲਦੇ ਹੈ। ਹੁਣ ਜਿਹੜੇ ਭਜਨੀਕ ਪੁਰਸ਼ ਆ, ਉਹ ਤਾਂ ਸਿਮਰਨ ਦੀਆਂ ਦਾਤਾਂ ਮੰਗਦੇ ਹੈ, ਕਿਰਪਾ ਕਰੋ ਮਹਾਰਾਜ, ਸਾਰਾ ਕੁਝ ਤੁਸੀਂ ਸਾਨੂੰ ਬਖਸ਼ਿਆ ਏ, ਵੀ ਸਾਡੇ 'ਤੇ ਕਿਰਪਾ ਕਰੋ, ਵੀ ਤੇਰੇ ਦਰ 'ਤੇ ਆਉਂਦੇ ਰਹੀਏ, ਸੇਵਾ ਸਿਮਰਨ ਦੇ ਨਾਲ ਜੁੜੇ ਰਹੀਏ। ਜਿਹੜਾ ਪੁਰਸ਼ ਇਹ ਦਾਤਾਂ ਗੁਰੂ ਸਾਹਿਬ ਤੋਂ ਮੰਗਦਾ, ਗੁਰੂ ਸਾਹਿਬ ਕਿਰਪਾ ਕਰਦੇ ਆ। ਆਲਫ ਅੰਦਰੋਂ ਉੱਪਰੋਂ ਹੋਵੇ ਸੱਚਾ, ਤੀਜੀ ਸੱਚੇ ਦੇ ਨਾਲ ਪ੍ਰੀਤ ਹੋਵੇ, ਆਉਣਾ ਸਫਲ ਹੈ ਉਹਨਾਂ ਦੀ ਜ਼ਿੰਦਗੀ ਦਾ, ਦੇਸ਼ ਸੇਵਾ ਦੇ ਵਿੱਚ ਬਤੀਤ ਹੋਵੇ, ਰੋਵੇ ਦੁਨੀਆ ਗੁਣਾਂ ਨੂੰ ਯਾਦ ਕਰਕੇ, ਐਸੀ ਆਤਮਾ ਅਮਰ ਸਰਜੀਤ ਹੋਵੇ, ਪਿੱਛੋਂ ਦੁਨੀਆ ਨੂੰ ਦਰਬਾਰ ਸਿੰਘਾਂ ਦੱਸ ਗਿਆ ਪ੍ਰੇਮ ਦੀ ਰੀਤ ਹੋਵੇ, ਲੋਕ ਯਾਦ ਕਰਨ ਵੀ ਉਹ ਬੜਾ ਗੁਣਾਚਾਰੀ ਪੁਰਸ਼ ਹੈ, ਬੜਾ ਵਧੀਆ ਕਰਕੇ ਗਿਆ ਏ। ਨਹੀਂ ਤਾਂ ਪਿਆਰੇ ਖਾਲਸਾ ਜੀ, ਕਈ ਇਹੋ ਜਿਹੇ ਭੈੜੇ ਕਰਮ ਕਰਕੇ ਜਾਂਦੇ ਆ, ਮੁੜ ਕੇ ਕੋਈ ਨਹੀਂ ਯਾਦ ਕਰਦਾ। ਇਹ ਜਿਹੜੇ ਗੁਰਸਿੱਖ ਹੁੰਦੇ ਆ, ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਆ, ਉਹਨਾਂ ਨੂੰ ਹੀ ਯਾਦ ਕੀਤਾ ਜਾਂਦਾ। ਸਾਡੇ ਗੁਰੂ ਸਾਹਿਬ ਹੈ 10 ਪਾਤਸ਼ਾਹੀਆਂ, ਚਾਹੇ ਦੁਨਿਆਵੀ ਤੌਰ 'ਤੇ ਚਲੇ ਗਏ, ਪਰ ਰੂਹਾਨੀ ਤੌਰ 'ਤੇ ਅੱਜ ਵੀ ਸਾਡੇ ਦਿਲਾਂ 'ਤੇ ਰਾਜ ਕਰਦੇ ਆ, ਕਿਉਂਕਿ ਹਰ ਹਿਰਦੇ ਵਿੱਚ ਵੱਸਦੀ ਹੈ ਤਸਵੀਰ ਸ਼੍ਰੀ ਗੁਰੂ ਨਾਨਕ ਦੀ। ਗੁਰੂ ਨਾਨਕ ਮਹਾਰਾਜ ਹਰੇਕ ਦੇ ਦਿਲਾਂ 'ਤੇ ਰਾਜ ਕਰਦੇ ਹੈ, ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਨਾ ਹੈ। ਇੱਕ ਵਾਰੀ ਸਾਰੀ ਸੰਗਤ ਕਹੋ ਸਤਿਨਾਮ ਸ਼੍ਰੀ ਵਾਹਿਗੁਰੂ। ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸਿੱਖ ਪੰਥ ਨੂੰ ਸਭ ਤੋਂ ਵੱਡੀ ਦੇਣ ਇਹ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਰਮਾਣ ਰਚਨਾ ਉਹਨਾਂ ਨੇ ਭਾਈ ਗੁਰਦਾਸ ਜੀਆਂ ਤੋਂ ਆਪਣੀ ਨਿਗਰਾਨੀ ਹੇਠ ਲਿਖਾਈ, ਬਹੁਤ ਵੱਡੀ ਦੇਣ ਹੈ। ਸੋ ਪਿਆਰੇ ਖਾਲਸਾ ਜੀ, ਚੁਗਲਖੋਰਾਂ ਨੇ ਹੁਣ ਗੁਰੂ ਸਾਹਿਬ ਦੇ ਭਰਾ, ਵੱਡੇ ਭਰਾ ਬਾਬਾ ਪ੍ਰਿਥੀ ਚੰਦ, ਉਹਦਾ ਪੁੱਤਰ ਮਿਹਰਬਾਨ ਕਰਮ ਚੰਦ, ਚੰਦੂ ਦਾ ਪੁੱਤ ਕਰਮ ਚੰਦ, ਇਹ ਠੱਗਾਂ ਦਾ ਟੋਲਾ ਇਕੱਠਾ ਹੋ ਕੇ ਵਿਉਂਤਬੰਦੀ ਬਣਾਉਂਦੇ ਹੈ ਕਿ ਜਹਾਂਗੀਰ ਕੋਲੇ ਸ਼ਿਕਾਇਤ ਕਰਕੇ ਵੀ ਇੱਕ
1: ਪੰਜਵੇਂ ਗੁਰੂ ਗ੍ਰੰਥ ਦੀ ਰਚਨਾ ਕਰ ਰਹੇ ਆ, ਉਹ 'ਚ ਮੁਹੰਮਦ ਸਾਹਿਬ ਅਤੇ ਮੁਸਲਮਾਨਾਂ ਦੇ ਖਿਲਾਫ ਕੂੜ ਪ੍ਰਚਾਰ ਲਿਖਿਆ ਜਾ ਰਿਹਾ। ਬੁਲਾਓ ਕਹਿੰਦੇ, ਜਹਾਂਗੀਰ ਲਾਹੌਰ ਆਉਂਦਾ, ਸੱਦਦੇ ਹੈ। ਜਦੋਂ ਗੁਰੂ ਸਾਹਿਬ ਦੇ ਕੋਲ ਮਹਾਰਾਜ ਪੇਸ਼ ਹੁੰਦੇ ਆ ਕਚਹਿਰੀ ਵਿੱਚ, ਜਹਾਂਗੀਰ ਕਹਿੰਦਾ ਵੀ ਤੁਸੀਂ ਗ੍ਰੰਥ ਲਿਖ ਰਹੇ ਹੋ, ਸਾਡੇ ਮੁਸਲਮਾਨਾਂ ਦੇ ਖਿਲਾਫ ਕੂੜ ਪ੍ਰਚਾਰ ਲਿਖਿਆ ਜਾ ਰਿਹਾ। ਮਹਾਰਾਜ ਕਹਿੰਦੇ, ਨਹੀਂ, ਇਹ ਜਿਹੜੇ ਤੇਰੇ ਸਲਾਹਕਾਰ ਆ, ਜਿਹਨੇ ਸਲਾਹ ਦਿੱਤੀ ਆ, ਉਹ ਗਲਤ ਦੱਸਿਆ ਹੈ। ਇਹ ਤਾਂ ਸਰਬ ਸਾਂਝੀ ਬਾਣੀ ਹੈ, ਗੁਰਬਾਣੀ ਹੈ, ਧੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਟਾਈ, ਧੁਰੋਂ ਆਈ ਹੈ, ਗੁਰੂਆਂ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ। ਅਸੀਂ ਇੱਕ ਲੜੀ ਵਿੱਚ ਪਰੋ ਕੇ ਇੱਕ ਨਾਮ ਰੂਪੀ ਜਹਾਜ਼ ਬਣਾਇਆ ਏ। ਕਲਯੁਗੀ ਜੀਵ ਇਸ ਜਹਾਜ਼ ਦੇ ਵਿੱਚ, ਨਾਮ ਰੂਪੀ ਜਹਾਜ਼ ਦੇ ਵਿੜੇ ਵਿੱਚ ਸਵਾਰ ਹੋ ਕੇ ਪਾਰ ਲੱਗਿਆ ਕਰਨਗੇ, ਗੁਰੂ ਕਿਰਪਾ ਕਰੂਗਾ। ਮਹਾਰਾਜ ਕਹਿੰਦੇ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕਹੋ ਮੰਦੇ। ਮਹਾਰਾਜ ਕਹਿੰਦੇ, ਤੁਸੀਂ ਅੱਲਾ ਖੁਦਾ ਕਹਿੰਦੇ ਹੋ, ਕੋਈ ਗੋਡ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਉਹ ਹੈ ਇੱਕ, ਉਹ ਏਕ ਪਿਤਾ ਇਸ ਕੇ ਹੰਬਾਰਕ, ਉਹ ਇੱਕ ਹੈ, ਅਸੀਂ ਸਾਰਾ ਜਹਾਨ ਉਹਦੀ ਸੰਤਾਨ ਹੈ, ਉਹਨੇ ਸਾਡੀ ਉਤਪਤੀ ਕੀਤੀ ਹੈ, ਸਾਨੂੰ ਇਸ ਮਾਤਲੋਕ 'ਤੇ ਭੇਜਿਆ ਹੈ, ਤੈਨੂੰ ਸਲਾਹਕਾਰਾਂ ਨੇ ਗਲਤ ਕਿਹਾ ਹੈ। ਦੇਖੋ ਹੁਣ ਵੱਡਾ ਭਰਾ ਤਾਂ ਭਰਾ ਦੀਆਂ ਬਾਹਵਾਂ ਬਣਦਾ, ਅਤੇ ਕਿੱਥੇ ਪ੍ਰਿਥੀ ਚੰਦ ਕੂੜ ਪ੍ਰਚਾਰ ਕਰਦਾ ਰਿਹਾ ਗੁਰੂ ਘਰ ਦੇ ਖਿਲਾਫ, ਆਪਦੀ ਗੱਦੀ ਲਾ ਕੇ ਬੈਠਾ ਏ, ਕਹਿੰਦਾ ਹੱਕ ਤਾਂ ਮੇਰਾ ਏ, ਚੌਥੇ ਪਾਤਸ਼ਾਹ ਸਾਡੇ ਗੁਰੂ ਗਲਤੀ ਕਰ ਗਏ, ਸਭ ਤੋਂ ਛੋਟੇ ਨੂੰ ਗੱਦੀ 'ਤੇ ਬਿਠਾ ਕੇ ਹੈ, ਬਾਣੀ ਰਚ ਰਹੇ ਆਪ। ਜਦ ਪਤਾ ਲੱਗਿਆ ਗੁਰੂ ਸਾਹਿਬ ਬਾਣੀ ਲਿਖ ਰਹੇ ਆ, ਉਹ ਆਪਦੀ ਬਾਣੀ ਰਚਣ ਲੱਗ ਗਏ ਹੈ, ਆਪਦੇ ਆਲੇ ਪਾਸੇ ਸੱਦੇ ਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਮਾਤਾ ਗੰਗਾ ਜੀਆਂ ਨੂੰ ਕਹਿੰਦੇ, ਅਸੀਂ ਸੰਗਤ ਨੂੰ ਰੋਕਦੇ ਹਾਂ, ਜਿਹੜੇ ਪਖੰਡੀਆਂ ਦੇ ਕੋਲ ਜਾਣ ਲੱਗ ਗਏ ਆ ਨਾ, ਉਹ ਮਿਹਰਬਾਨ ਦੇ ਕੋਲ ਅਤੇ ਬਾਬੇ ਪ੍ਰਿਥੀ ਚੰਦ ਕੋਲ ਜਾਂਦੇ, ਉਹ ਗੁਰੂ ਨਹੀਂ ਹਨ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਕਹਿੰਦੇ, ਉਹ ਪ੍ਰਿਥੀ, ਉਹ ਤੂੰ ਤਾਂ ਸਿੱਖ ਵੀ ਨਹੀਂ ਬਣਿਆ, ਗੁਰੂ ਤਾਂ ਬਣਨਾ ਬਹੁਤ ਔਖਾ ਏ, ਤੂੰ ਗੁਰੂ ਪੁੱਤਰ ਹੋ ਕੇ ਉਹ ਗੁਰੂ ਦੇ ਨਾਲ ਖੜਨਾ ਸੀਗਾ, ਤੇਰਾ ਛੋਟਾ ਭਰਾ ਏ, ਤੂੰ ਬਾਹਵਾਂ ਬਣਨਾ ਸੀ, ਤੂੰ ਹੰਕਾਰ ਦਾ ਭਰਿਆ ਹੋਇਆ, ਤੂੰ ਕਹਿੰਦਾ ਮੈਂ ਗੁਰੂ ਹਾਂ, ਮੇਰਾ ਪੁੱਤਰ ਗੁਰੂ ਬਣੂੰਗਾ, ਇਹੋ ਜਿਹੀਆਂ ਬਣਤਾਂ ਬਣਾਈਆਂ ਏ, ਤੂੰ ਪਖੰਡੀ ਹੈ। ਭਾਈ ਗੁਰਦਾਸ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਹਿੰਦੇ, ਲੁੱਟ ਹੋਇਓ ਨਾ ਪਖੰਡੀਆਂ ਦੇ ਡੇਰੇ, ਕੂੜ ਪ੍ਰਧਾਨ ਹੋ ਗਿਆ, ਕਹਿੰਦੇ ਉਹ ਤਾਂ ਪਖੰਡੀ ਹੈ, ਉੱਧਰ ਨਾ ਜਾਇਓ। ਸੋ ਪਿਆਰੇ ਖਾਲਸਾ ਜੀ, ਸ਼ਾਂਤੀ ਦੇ ਪੁੰਜ, ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜਿਆਂ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜਿਆਂ ਤੱਕ ਸਾਰਿਆਂ ਨੇ ਸ਼ਾਂਤੀ ਵੰਡੀ ਹੈ, ਕੋਈ ਲੜਾਈ ਨਹੀਂ ਕੀਤੀ, ਕਿਸੇ ਨੂੰ ਕੁਝ ਨਹੀਂ ਕਿਹਾ, ਚਾਹੇ ਬਾਬੇ ਕੀ ਅਤੇ ਬਾਬਰ ਕੀ ਟੱਕਰ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਲੱਗੀ ਰਹੀ ਹੈ, ਬਾਬੇ ਕੀ ਅਤੇ ਬਾਬਰ ਕੀ ਟੱਕਰ ਲੱਗੀ ਰਹੀ ਹੈ, ਪਰ ਉਹਨਾਂ ਨੂੰ ਅਕਲ ਨਹੀਂ ਆਈ ਵੀ ਇਹ ਰੱਬ ਹੈ, ਆਪਾਂ ਕਿਉਂ ਵੈਰ ਕਰਨਾ। ਪੰਜਵੇਂ ਪਾਤਸ਼ਾਹ ਤੱਤੀਆਂ ਤਵੀਆਂ 'ਤੇ ਬੈਠੇ, ਸਾਡੇ ਤਪਦੇ ਹਿਰਦਿਆਂ ਨੂੰ ਠਾਰ ਗਏ, ਤੱਤੀਆਂ ਤਵੀਆਂ 'ਤੇ ਬਹਿ ਕੇ ਗੁਰਸਿੱਖਾਂ ਨੂੰ ਕਹਿੰਦੇ ਆ ਵੀ ਅਸੀਂ ਰਾਵੀ ਵਿੱਚ ਸਮਾਉਣਾ। ਰਾਵੀ ਵਿੱਚ ਸਮਾਉਣ ਵੇਲੇ ਪਿਆਰੇ ਗੁਰਸਿੱਖਾਂ ਨੂੰ ਕਹਿੰਦੇ, ਸਿੱਖੋ, ਪਹਿਲੇ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਅਸੀਂ ਸ਼ਾਂਤੀ ਬੰਦੀ, ਹੁਣ ਗੱਦੀ ਰੰਗ ਬਟਾਊ, ਜਦੋਂ ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਗੁਰੂ ਨਾਨਕ ਦੇ ਤਖ਼ਤ 'ਤੇ ਬੈਠਣਗੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤਿਲਕ ਲਗਾਉਣਗੇ, ਅਤੇ ਉਦੋਂ ਗੱਦੀ ਰੰਗ ਬਟਾਊਗੀ, ਜਬਰ ਅਤੇ ਜ਼ੁਲਮ ਦਾ ਨਾਸ਼ ਹੋ, ਛੇਵੇਂ ਗੁਰੂ ਸਾਡੇ ਸਾਹਿਬਜ਼ਾਦੇ ਉਹ ਕਰਨਗੇ। ਉਹ ਤਾਂ ਸੱਚਖੰਡ ਚਲੇ ਗਏ, ਮਹਾਰਾਜ ਭਾਣਾ ਵਰਤ ਆ ਗਏ ਹੈ। ਇਧਰੋਂ ਫਿਰ ਮੀਰੀ ਪੀਰ ਦੇ ਮਾਲਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਜਿਹਨਾਂ ਨੂੰ ਵਰ ਦਿੱਤਾ ਸੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਨੇ ਭਾਈ ਬੁੱਢਾ, ਉਹਨਾਂ ਨੂੰ ਕਹਿੰਦੇ, ਛੇ ਪਾਤਸ਼ਾਹੀਆਂ ਤੱਕ ਤੁਸੀਂ ਤਿਲਕ ਲਗਾਉਣਾ, ਦੂਸਰੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ ਮਾਣ ਹਾਸਲ ਹੋਇਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਹਿੰਦੇ, ਸੇਲੀ ਟੋਪੀ ਪਹਿਨਾਉਣ ਲੱਗੇ ਆ। ਮਹਾਰਾਜ ਕਹਿੰਦੇ, ਬਾਬਾ ਜੀ, ਸੇਲੀ ਟੋਪੀ ਦੀ ਥਾਂ 'ਤੇ ਦਸਤਾਰ ਲਾਵਾਂਗੇ, ਕਲਗੀ ਲਾਵਾਂਗੇ, ਸ਼ਾਹੀ ਠਾਠ ਬਾਠ ਨਾ ਰਹਾਂਗੇ, ਇਹ ਜਿਹੜੇ ਬਾਦਸ਼ਾਹ ਬਣੇ ਬੈਠੇ ਆ, ਰਾਜੇ ਬਣੇ ਬੈਠੇ ਆ, ਅਸੀਂ ਰਾਜਿਆਂ ਦੇ ਵੀ ਮਹਾਰਾਜੇ ਹੈ, ਅਸੀਂ ਬਾਦਸ਼ਾਹਾਂ ਦੇ ਵੀ ਬਾਦਸ਼ਾਹ ਹਾਂ, ਸਾਨੂੰ ਸ਼ਸਤਰ ਪਹਿਨਾਓ, ਹੁਣ ਗੱਦੀ ਰੰਗ ਬਟਾਊਗੀ। ਮਹਾਰਾਜ ਕਹਿੰਦੇ, ਸਭੇ ਸਾਂਝੀ ਵਾਰ ਸਦਾਇਣ, ਇਹ ਵੀ ਗਾ ਕੇ ਬੜਾ ਵੇਖਿਆ, ਉਹ ਸੱਪ ਕਿਸੇ ਦੇ ਮਿੱਤ ਨਹੀਂ ਬਣਦੇ, ਦੁੱਧ ਪਿਆ ਕੇ ਬੜਾ ਵੇਖਿਆ, ਅਸੀਂ ਕਿਸੇ ਤੋਂ ਮਾਰ ਨਹੀਂ ਖਾਣੀ, ਮਾਰਾਂ ਖਾ ਕੇ ਬੜਾ ਵੇਖਿਆ। ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਅਸੀਂ ਗੁਰੂ ਨਾਨਕ ਮਹਾਰਾਜ ਦਾ ਸਿਧਾਂਤ ਮੰਨਿਆ, ਹੁਣ ਤੱਕ ਮੰਨ ਰਹੇ ਹਾਂ, ਵੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਬਾਣੀ ਤੇ ਬਾਣੇ ਦੇ ਧਾਰਨੀ ਹੈ, ਸੱਪਾਂ ਨੂੰ ਦੁੱਧ ਵੀ ਪਿਆਇਆ, ਪਰ ਉਹ ਡੰਗ ਮਾਰਦੇ ਆਪਣੇ ਨਹੀਂ ਬਣਦੇ ਹਨ, ਦੁਸ਼ਮਣ ਨੇ ਮਿੱਤ ਨਹੀਂ ਹੋਣਾ ਚੱਕੀ ਤਲਵਾਰ ਬਿਨਾਂ। ਦੋ ਤਲਵਾਰਾਂ ਪੈਂਦੀਆਂ ਮੀਰੀ ਤੇ ਪੀਰੀ ਦੀਆਂ, ਮੀਰੀ ਤੇ ਪੀਰੀ ਭਗਤੀ ਤੇ ਸ਼ਕਤੀ ਬੈਠੀ ਹੈ, ਅਕਾਲ ਤਖ਼ਤ ਦਾ ਨਿਰਮਾਣ ਕਰਾਇਆ ਜਿਹਨੂੰ ਪਹਿਲਾਂ ਅਕਾਲ ਬੁੰਗਾ ਕਹਿੰਦੇ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਸਿੱਖ ਸੰਗਤਾਂ ਨੂੰ ਹੁਕਮ ਹੈ ਵੀ ਜਿਹਨਾਂ ਦੇ ਘਰੇ ਹਥਿਆਰ ਪਏ ਹੈ ਜਾਂ ਘੋੜੇ ਹਨ ਜਾਂ ਮਾਵਾਂ ਦੇ ਜਿਹਨਾਂ ਦੇ ਚਾਰ ਚਾਰ ਪੁੱਤ ਆ, ਦੋ ਦੋ ਪੁੱਤ ਆ, ਜਿਹਨਾਂ ਦੇ ਚਾਰ ਆ, ਦੋ ਪੁੱਤ ਸਾਹਿਬਾਂ ਦੀ ਭੇਟਾ ਕਰੋ। ਜਿਸ ਮਾਂ ਦੇ ਦੋ ਪੁੱਤ ਆ, ਇੱਕ ਪੁੱਤ ਸਾਹਿਬਾਂ ਦੀ ਭੇਟਾ ਕਰੋ। ਅਸੀਂ ਕਿਸੇ ਤੋਂ ਮਾਰ ਨਹੀਂ ਖਾਣੀ, ਬਹੁਤ ਮਾਰਾਂ ਖਾਲੀਆਂ, ਹੁਣ ਤਾਂ ਸਭ ਕੁਛ ਸਿਖਾਵਾਂਗੇ। ਹਿਰਦੇ ਵਿੱਚ ਤੱਤੀ ਤਵੀ ਦੇ ਭਾਂਬੜ ਮੱਚ ਰਹੇ, 21 ਦੇ 41 ਮੋੜ ਰਹੇ ਹੈ। ਲੋ ਜਿਵੇਂ ਮੀਰੀ ਪੀਰੀ ਦੇ ਮਾਲਕਾਂ ਨੇ ਮੀਰੀ ਤੇ ਪੀਰੀ ਇੱਕ ਥਾਂ ਇਕੱਠੀਆਂ ਕਰਤੀਆਂ, ਉਹ ਸਮੇਂ ਦੀ ਵਾਰਤਾ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਮਨਜੀਤ ਸਿੰਘ ਦੱਦਾਹੂਰ, ਓਂਕਾਰ ਸਿੰਘ ਕੰਗ ਇਉਂ ਬਿਆਨ ਕਰਦੇ ਆ।

ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਬੜੀ ਸਿਫਤ ਲਿਖਦੇ, ਕਹਿੰਦੇ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਕਹਿੰਦੇ ਬਹੁਤ ਬਲੀ ਥੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਗੁਰੂ ਸਾਹਿਬ ਦੇ ਤਿੰਨ ਮਹਿਲ, ਪੰਜ ਸਪੁੱਤਰ ਔਰ ਇੱਕ ਛੇਵੀਂ ਲੜਕੀ ਬੀਬੀ ਵੀਰੋ ਜੀ। ਸੋ ਗੁਰੂ ਸਾਹਿਬ ਨੇ ਬਗਾਨੀਆਂ ਮਾਵਾਂ ਦੇ ਪੁੱਤਾਂ ਨੂੰ ਵੀ ਨਵਾਜਿਆ, ਇਹਨੀਆਂ ਵੀ ਆਪਦੇ ਬੱਚੇ ਹੈ। ਮਹਾਰਾਜ ਦੀਵਾਨ ਸਜਾਈ ਬੈਠੇ ਆ ਕਿ ਪਠਾਣਾ ਦਾ ਬੱਚਾ ਪੈਂਦੇ ਖਾਂ ਉਹਦਾ ਮਾਮਾ ਇਸਮਾਇਲ ਖਾਂ ਆਪਦੇ ਭਾਣਜੇ ਨੂੰ 5-6 ਸਾਲ ਦਾ ਬੱਚਾ ਉਹਦੇ ਮਾਤਾ ਪਿਤਾ ਚੜ੍ਹਾਈ ਕਰਕੇ ਗੁਰੂ ਦੇ ਦਰ 'ਤੇ ਲਿਆਇਆ, ਛੱਡ ਗਿਆ। ਕਹਿੰਦੇ ਮਹਾਰਾਜ ਇਹਦਾ ਕੋਈ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਜਿਹਦਾ ਕੋਈ ਨਹੀਂ ਹੈ ਉਹਦੇ ਗੁਰੂ ਹੈ, ਉਹਦਾ ਗੁਰੂ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਿਹੜੇ ਮਜ਼ਹਬ ਦਾ ਮਰਜ਼ੀ ਆ ਜਾਵੇ, ਜਿਹੜੀ ਜਾਤ ਵਰਨ ਦਾ, ਗੁਰੂ ਦਾ ਤਾਂ ਇਸ ਨਾਲ ਕੋਈ ਮਤਲਬ ਹੀ ਨਹੀਂ ਹੈ। ਮਹਾਰਾਜ ਨੇ ਨਵਾਜਿਆ, ਪਠਾਣਾ ਦੇ ਬੱਚੇ ਪੈਂਦੇ ਖਾਂ ਨੂੰ ਗੁਰੂ ਸਾਹਿਬ ਨੇ ਨਵਾਜਿਆ, ਆਪਦੇ ਪੰਜ ਪੁੱਤਰ ਹੋਣ ਦੀ ਬਾਵਜੂਦ ਵੀ ਮਹਾਰਾਜ ਕਹਿੰਦੇ ਸਾਡਾ ਮਤਵੰਨਾ ਪੁੱਤ ਹੈ ਪੈਂਦੇ ਖਾਂ। ਹੁਣ ਗੁਰੂ ਨੇ ਸੀਸ ਦੇ ਹੱਥ ਰੱਖਤਾ ਪੈਂਦੇ ਖਾਂ ਦੇ, ਔਰ ਸੰਗਤਾਂ ਨੇ ਵੀ ਉਹ ਗੱਲ ਨੂੰ ਵਾਚ ਕਰਿਆ, ਕੈਚ ਕੀਤਾ ਇਹ ਵੀ ਗੁਰੂ ਸਾਹਿਬ ਨੇ ਨਵਾਜਿਆ, ਕਿਰਪਾ ਕੀਤੀ ਹੈ। ਸੰਗਤਾਂ ਵੀ ਬੜਾ ਪਿਆਰ ਕਰਨ ਲੱਗ ਗਈਆਂ, ਗੋਕਾ ਘਿਓ ਚੂਰੀਆਂ ਮੱਖਣੀਆਂ ਦੇ ਕੇ ਦੇ ਰਹੀਆਂ ਹਨ ਉਹਨੂੰ, ਔਰ ਗੁਰੂ ਸਾਹਿਬ ਨੂੰ ਟ੍ਰੇਨਿੰਗ ਦੇ ਰਹੇ ਸਾਰੀ ਵੀ ਜੰਗ ਯੁੱਧ ਹੋਣੇ ਆ, ਕਿਵੇਂ ਵਾਰ ਕਰਨਾ, ਕਿਵੇਂ ਲੜਨਾ ਹੈ। ਹੋਰ ਵੀ ਸੈਂਕੜੇ ਯੋਧੇ ਸਨ ਗੁਰੂ ਸਾਹਿਬ ਦੇ, ਮੀਰੀ ਪੀਰ ਦੇ ਮਾਲਕ ਆਪ ਸਾਰੇ ਦਾਅ ਪੇਚ ਸਿਖਾਉਂਦੇ ਆਪਣੇ ਪਿਆਰੇ ਸਿੱਖਾਂ ਨੂੰ। ਪੈਂਦੇ ਖਾਂ ਪਲ ਕੇ ਜਵਾਨ ਹੋ ਗਿਆ, ਬੜਾ ਬਲੀ ਤੇ ਸੂਰਮਾ ਬਹਾਦਰ, ਔਰ ਉਹਨੂੰ ਮਾਣ ਵੀ ਹੋ ਗਿਆ। ਹੁਣ ਗੁਰੂ ਸਾਹਿਬ ਨੇ ਤਾਂ ਆਪ ਸਾਜਿਆ ਤੇ ਨਵਾਜਿਆ, ਆਪ ਬਖਸ਼ਿਸ਼ ਕਰੀ ਹੈ। ਜੇ ਬੰਦਾ ਕੋਈ ਹੰਕਾਰ ਕਰ ਜਾਵੇ, ਹੰਕਾਰਿਆ ਸੋ ਮਾਰਿਆ, ਹਰ ਜੂ ਹੰਕਾਰ ਨਾ ਭਾਵੇ। ਦੇਖੋ ਅਸੀਂ ਅਸਮਰੱਥ ਹੈ, ਗੁਰੂ ਸਾਹਿਬ ਸਾਡੇ ਸਮਰੱਥਾਂ ਦੇ ਵੀ ਸਮਰੱਥ ਹੈ, ਗੁਰੂ ਨੇ ਕਿਰਪਾ ਕਰਨੀ ਹੈ। ਪਹਿਲਾ ਜੰਗ ਜਿਹੜਾ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਹੋਇਆ, ਅੰਮ੍ਰਿਤਸਰ ਦੇ ਵਿੱਚ ਹੋਇਆ, ਲੋਹਗੜ੍ਹ ਦਾ ਕਿਲਾ, ਉਹ ਇੱਕ ਬਾਜ ਦੇ ਕਰਕੇ, ਇਹ ਨਹੀਂ ਵੀ ਗੁਰੂ ਕੋਲ ਬਾਜ ਨਹੀਂ ਸੀ, ਗੁਰੂ ਕੋਲ ਤਾਂ ਆਪਦੇ ਕੋਲ ਸਾਰਾ ਕੁਝ ਸੀ ਹੈ। ਬਾਜ ਜਦੋਂ ਗੁਰੂ ਸਾਹਿਬ ਗਏ ਨਾ ਸ਼ਿਕਾਰ ਕਰਨ ਵਾਸਤੇ, ਇਹ ਸ਼ਾਹਜਹਾਂ ਦਾ ਬਾਜ ਉੱਡ ਕੇ ਆ ਗਿਆ। ਜਦੋਂ ਬਾਜ ਉੱਡ ਕੇ ਆ ਗਿਆ, ਇਹ ਕੋਈ ਲੈਣ ਨਾ ਆਇਆ। ਮਹਾਰਾਜ ਕਹਿੰਦੇ ਇਹ ਜਾਨਵਰ ਨੇ ਆਪਣੀ ਸ਼ਰਨ ਤੱਕ ਹੀ ਇਹਨੂੰ ਲਿਆਓ। ਜਦੋਂ ਲਿਆਏ ਹੈ, ਅੰਮ੍ਰਿਤਸਰ ਆ ਗਏ ਹੈ, ਅਤੇ ਪਿੱਛੇ ਜਿਹੜੇ ਸੀਗੇ ਸਿਪਾਹੀ ਉਹ ਵੀ ਪੈੜਾ ਨੱਪਦੇ ਹੋਏ ਆ ਗਏ, ਉੱਥੇ ਵੀ ਬਾਜ ਸਾਡਾ ਲਿਆਂਦਾ ਹੈ। ਗੁਰੂ ਨੂੰ ਕਹਿੰਦੇ ਬਾਜ ਦਿਓ। ਮੇਰੀ ਪੀੜ੍ਹੀ ਦੇ ਮਾਲਕ ਕਹਿੰਦੇ ਚਾਹੇ ਕੋਈ ਜਾਨਵਰ ਹੈ, ਚਾਹੇ ਕੋਈ ਮਨੁੱਖ ਹੈ, ਚਾਹੇ ਕੋਈ ਪੁਰਸ਼ ਹੈ, ਚਾਹੇ ਕੋਈ ਔਰਤ, ਜਿਹੜਾ ਵੀ ਹੈ, ਜਿਹੜਾ ਗੁਰੂ ਨਾਨਕ ਦੀ ਸ਼ਰਨ 'ਚ ਆਇਆ, ਸਾਡੀ ਸ਼ਰਨ ਵਿੱਚ ਆਇਆ ਸੀ, ਵਾਪਸ ਨਹੀਂ ਮੋੜਨਾ, ਉਹਨੇ ਸਾਡੀ ਸ਼ਰਨ ਤੱਕ ਹੀ ਅਸੀਂ ਨਹੀਂ ਦੇਣਾ, ਯੁੱਧ ਕਰੋ ਸਾਡੇ ਨਾਲ। ਰੌਲਾ ਪੈ ਗਿਆ ਲਾਹੌਰ ਅਤੇ ਦਿੱਲੀ ਦੇ ਵਿੱਚ ਵੀ ਗੁਰੂ ਨਾਨਕ ਦੇ ਤਖ਼ਤ 'ਤੇ ਬੈਠਾ ਹੋਇਆ ਸੰਤ ਮਹਾਤਮਾ, ਮਾਫ਼ ਕਰਿਓ ਸਾਡੇ ਵਾਸਤੇ ਸਾਡੇ ਗੁਰੂ ਸਾਡੇ ਰੱਬ, ਉਹ ਕਹਿੰਦੇ ਸੀ। ਕਹਿੰਦੇ ਗੁਰੂ ਨਾਨਕ ਨੇ ਨਾਮ ਜਪਾਇਆ, ਦੂਜੀਆਂ ਪਾਤਸ਼ਾਹੀਆਂ ਨੇ ਨਾਮ ਜਪਾਇਆ, ਛੋਟੀ ਜੀ ਉਮਰ ਹੈ, ਤਖ਼ਤ 'ਤੇ ਬੈਠਾ, ਦੋ ਤਲਵਾਰਾਂ ਕਲਗੀ ਲਾਉਂਦਾ, ਰਾਜਿਆਂ ਮਹਾਰਾਜਾਂ ਦੀ ਬਰਾਬਰੀ ਕਰਦਾ, ਔਰ ਕਹਿੰਦਾ ਯੁੱਧ ਕਰੋ। ਕਹਿੰਦੇ ਅੱਗੇ ਤਾਂ ਕਿਸੇ ਨੇ ਗੁਰੂ ਨਾਨਕ ਦੇ ਤਖ਼ਤ 'ਤੇ ਬੈਠੇ ਕਿਸੇ ਨੇ ਜੰਗ ਨਹੀਂ ਕਰਿਆ, ਯੁੱਧ ਨਹੀਂ ਮੰਗਿਆ, ਇਹ ਕਹਿੰਦਾ ਯੁੱਧ ਕਰੋ। ਔਰ ਬੜੇ ਬਲੀ ਥੇ ਪਹਿਲਾ ਜੰਗ ਹੋਇਆ, ਇਹ ਲੱਕੜ ਦੀਆਂ ਤੋਪਾਂ ਨੇ ਭੜਥੂ ਪਾਇਆ। ਜਨਰਲ ਪਹਿਲਾਂ ਮੁਫਲ ਸਖਾਂ, ਮੇਰੀ ਪੀੜ੍ਹੀ ਦੇ ਮਾਲਕਾਂ ਨੇ ਆਪਦੀ ਤਲਵਾਰ ਨਾਲ ਸੋਧੇ ਆਏ। ਇਸ ਜੰਗ ਵਿੱਚ ਪੈਂਦੇ ਖਾਂ ਨੇ ਆਪਣੀ ਕਲਾ ਦੇ ਜ਼ੋਰ ਦਿਖਾਏ ਹੈ, ਉਹਨੂੰ ਮਾਣ ਹੋ ਗਿਆ। ਉਹ ਕਹਿੰਦਾ ਜੇ ਮੈਂ ਸੀ ਜੰਗ ਵਿੱਚ ਤਾਂ ਗੁਰੂ ਸਾਹਿਬ ਜੰਗ ਜਿੱਤੇ, ਲੜੇ ਤਾਂ ਹੋਰ ਵੀ ਸੀ, ਬਹਾਦਰ ਬਿਧੀ ਚੰਦ ਵਰਗੇ, ਭਾਈ ਪੈੜਾ, ਭਾਈ ਮੁੱਠਾ ਮੁੱਖਾ, ਭਾਈ ਭੱਲਣ ਵਰਗੇ, ਭਾਈ ਗੁਰਦਿੱਤਾ ਵਰਗੇ, ਗੁਰੂ ਸਾਹਿਬ ਦੇ ਪੁੱਤਰ ਹੋਰ ਵੀ ਲੜੇ, ਪਰ ਉਹਨੂੰ ਮਾਣ ਹੋ ਗਿਆ। ਕਹਿੰਦਾ ਮੇਰੇ ਕਰਕੇ ਗੁਰੂ ਜੀ ਜੰਗ ਜਿੱਤੇ ਆ, ਗੁਰੂ ਸਾਹਿਬ ਨੇ ਵੀ ਦੇਖ ਲਿਆ ਵੀ ਇਹਨੂੰ ਮਾਣ ਹੋ ਗਿਆ। ਮਾਣ ਤੋੜਨਾ ਚਾਹੀਦਾ, ਅਸੀਂ ਤਾਂ ਮਤਵੰਨਾ ਪੁੱਤ ਬਣਾਇਆ, ਗੁਰੂ ਨੇ ਸਾਜਿਆ ਤੇ ਨਵਾਜਿਆ ਹੈ, ਮਾਣ ਬਖਸ਼ਿਸ਼ ਕੀਤਾ ਹੈ। ਕਈਆਂ ਨੂੰ ਗੁਰੂ ਮਾਣ ਬਖਸ਼ਿਸ਼ ਕਰਦਾ ਹੈ, ਗੁਰੂ ਦੇ ਦਰ ਤੋਂ ਚਾਹੇ ਆਪਾਂ ਸੇਵਾ ਕਰਦੇ ਹਾਂ, ਸਿਮਰਨ ਕਰਦੇ, ਕਿੰਨਾ ਮਾਣ ਮਿਲਦਾ, ਆਪਾਂ ਅਦਬ ਸਤਿਕਾਰ ਨਾਲ ਅਗਲੇ ਨੂੰ ਫਤਿਹ ਬੁਲਾਉਂਦੇ ਹਾਂ, ਅੱਛਾ ਜੀ, ਹਾਂਜੀ, ਭੈਣ ਜੀ, ਬੀਬੀ ਜੀ, ਮਾਤਾ ਜੀ, ਬੜਾ ਸਤਿਕਾਰ ਦਿੰਦੇ ਹਾਂ, ਬੜਾ ਪਿਆਰ ਮਿਲਦਾ ਕੋਈ ਉਹਦੇ 'ਤੇ ਬੈਠਾ ਹੋਵੇ, ਹੱਥ ਜੋੜਦੇ ਹਾਂ, ਫਤਿਹ ਬੁਲਾਉਂਦੇ ਹਾਂ। ਸੋ ਕਈ ਵਾਰੀ ਪਿਆਰੇ ਖਾਲਸਾ ਜੀ, ਭਾਂਡੇ ਛੋਟੇ ਹੁੰਦੇ ਆ, ਗੁਰੂ ਸਾਹਿਬ ਕਿਰਪਾ ਕਰ ਦਿੰਦਾ ਹੈ, ਉਹਨੂੰ ਭਰ ਦਿੰਦਾ ਹੈ, ਕਈਆਂ ਨੂੰ ਸਾਂਭ ਹੀ ਨਹੀਂ ਜਾਂਦੀ ਕਿਰਪਾ, ਉਹ ਮਾਣ ਹੋ ਜਾਂਦਾ ਵੀ ਮੈਂ ਹੀ ਹਾਂ, ਸਾਰਾ ਕੁਝ ਮੈਂ ਹੀ ਹੈ। ਇਹ ਤਾਂ ਤਖ਼ਤ ਤਾਜ ਤਾਂ ਗੁਰੂ ਸਾਹਿਬ ਆਪ ਨਵਾਜਦੇ ਆ, ਜੇ
ਜੇ ਤਖਤ ਤਾਜ ਬਖਸ਼ ਸਕਦਾ ਇਹ ਤਖਤਾਂ ਤੋਂ ਲਾ ਕੇ ਥੱਲੇ ਵੀ ਲਾ ਸਕਦਾ। ਜੇ ਕੋਈ ਮੰਗਦਾ ਕੋਈ ਭਿਖਾਰੀ ਹੈ ਉਹਨੂੰ ਲੋਕ ਅਪਸ਼ਬਦ ਬੋਲਦੇ ਆ, ਗੁਰੂ ਸਾਹਿਬ ਉਹ ਤੇ ਕਿਰਪਾ ਕਰਦੇ ਨਾ ਉਹਨੂੰ ਨਾ ਮੇਲ ਦੀਆਂ ਨਜ਼ਰਾਂ ਪਾ ਦੇਣ, ਤਖਤਾਂ ਤਾਜਾਂ ਤੇ ਬਿਠਾ ਸਕਦੇ ਆ। ਉਹ ਜੇ ਕੋਈ ਤਖਤਾਂ ਤਾਜਾਂ ਤੇ ਬੈਠਾ ਹੈ ਨਾ ਉਹ ਤੇ ਜੇ ਕੌੜੀ ਨਜ਼ਰ ਹੋ ਜਾਏ ਉਹਨੂੰ ਠੂਠਾ ਪੜ ਕੇ ਦਰ ਦਰ ਮੰਗਣ ਲਾ ਸਕਦੇ ਆ, ਕਿਉਂਕਿ ਸਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤੇ ਸਦੇ ਮਾਣ ਵਡਿਆਈ ਮਾਇਆ ਨੇ ਕੋਈ ਪਾਰ ਲੰਘਾਇਆ ਨਹੀਂ। ਕੋਈ ਮਾਣ ਹੈ ਮਾਇਆ ਜ਼ਿਆਦੇ ਧਨਵਾਨ ਹੈ ਵਡਿਆਈ ਹੋ ਜੇ ਇਹਨੇ ਨਹੀਂ ਪਾਰ ਲਾਉਣਾ, ਗੁਰੂ ਦੀ ਕਿਰਪਾ ਪਾਰ ਲਾਉਂਦੀ ਹੈ। ਲਓ ਅਗਲੀ ਕਾਵਿ ਰਚਨਾ ਸਰਵਣ ਕਰਿਓ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਕਿਹਾ ਸੀਗਾ ਵੀ ਤੁਸੀਂ ਘੋੜੇ ਲੈ ਕੇ ਆਓ, ਸ਼ਸਤਰ ਲੈ ਕੇ ਆਓ, ਧਨ ਦੌਲਤ ਲਿਆਓ, ਪਟਾਵਾਂ ਲੈ ਕੇ ਆਓ, ਆਪਾਂ ਹੋਰ ਹਥਿਆਰ ਖਰੀਦਾਂਗੇ, ਵਧੀਆ ਨਸਲ ਦੇ ਘੋੜੇ ਚਾਹੀਦੇ ਹੈ। ਇੱਕ ਜੱਥਾ ਆਇਆ ਕਾਬੁਲ ਤੋਂ, ਕਾਬੁਲ ਤੋਂ ਜੱਥਾ ਆਇਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਉਸ ਜੱਥੇ ਵਿੱਚ ਇੱਕ ਕਰੋੜੀ ਮੱਲ ਹੈ, ਉਹਦਾ ਘਰਾਣਾ ਤਕੜਾ ਸੀਗਾ, ਸਮੇਂ ਨੇ ਹੇਰ ਫੇਰ ਖਾਧਾ ਹੈ। ਅੱਜ ਉਹ ਨਿਰਾਸ਼ਾ ਦੇ ਆਲਮ ਵਿੱਚ ਹੈ, ਕਿਰਾਏ ਦੇ ਮਕਾਨ 'ਤੇ ਬੈਠਾ, ਸਾਰਾ ਕੁਝ ਵਿਕ ਗਿਆ। ਸੰਗਤ ਕਹਿੰਦੀ ਆ ਜਾ, ਗੁਰੂ ਨਾਨਕ ਦੇ ਦਰ 'ਤੇ ਲੈ ਕੇ ਚੱਲੀ, ਉੱਥੇ ਰੋਂਦੇ ਜਾਂਦੇ ਆ, ਹੱਸਦੇ ਆਉਂਦੇ ਆ, ਹੋਰ ਕਈ ਪ੍ਰਮਾਣ ਸਾਖੀਆਂ ਦੇ ਕੇ ਪੂਰਾ ਬੰਨ ਕੇ ਉਹਦਾ ਪੂਰਾ ਮਨ ਬਣਾ ਕੇ ਸੇਠ ਕਰੋੜੀ ਦਾ ਗੁਰੂ ਦੇ ਦਰ 'ਤੇ ਲੈ ਕੇ ਆਏ ਵੀ ਮਾਤਾ ਸੁਲੱਖਣੀ ਵਰਗੀਆਂ 'ਤੇ ਕਿਰਪਾ ਹੋਈ, ਉਹਨਾਂ ਨੂੰ ਨਵਾਜਿਆ, ਹੋਰਾਂ 'ਤੇ ਕਿੰਨੀ ਕਿਰਪਾ ਹੋਈ, ਤੂੰ ਵੀ ਆ ਜਾ। ਜੇ ਤੂੰ ਨਿਰਾਸ਼ਾ ਦੇ ਆਲਮ ਵਿੱਚ, ਤੈਨੂੰ ਘਾਟੇ ਪੈ ਗਏ, ਤੈਨੂੰ ਦੁੱਖ ਹੈ, ਤੈਨੂੰ ਮੁਸੀਬਤ ਦੀ ਘੜੀ ਵਿੱਚ ਵਿਚਰ ਰਿਹਾ ਹੈ, ਜੋ ਤੂੰ ਗੁਰੂ ਨਾਨਕ ਦੇ ਦਰ 'ਤੇ ਜਾਏਂਗਾ ਤੇਰੇ 'ਤੇ ਗੁਰੂ ਸਾਹਿਬ ਕਿਰਪਾ ਕਰਨਗੇ। ਉਹ ਜਦੋਂ ਆਇਆ ਨਾ ਸੰਗਤ ਦੇ ਨਾਲ, ਉਹ ਪਿੱਛੇ ਖੜਾ ਜੱਥਾ ਅਤੇ ਤਖਤਾਂ 'ਤੇ ਬੈਠਿਆ ਮੀਰੀ ਪੀਰ ਦੇ ਮਾਲਕ, ਅਤੇ ਭਗਤੀ ਵੀ ਬੈਠੀ ਹੈ, ਸ਼ਕਤੀ ਵੀ ਬੈਠੀ ਹੈ, ਸੰਗਤ ਬੈਠੀ ਹੈ, ਨੇਤਰ ਬੰਦ ਹੋਏ ਆ, ਸਭ ਦੇ ਚੌਂਕੜੇ ਲੱਗੇ ਹੈ, ਔਰ ਅਮਰ ਭਾਸ਼ਣ ਅਮਰ ਪ੍ਰਵਚਨ ਦਰਗਾਹੀ ਪ੍ਰਵਚਨ ਮੀਰੀ ਪੀਰ ਦੇ ਮਾਲਕ ਸਰਵਣ ਕਰਾ ਰਹੇ ਹੈ। ਉਹ ਪੁੱਛਦਾ ਵੀ ਉਹ ਤਖਤ ਕਿਹੜਾ ਕਿ ਅੱਗੇ ਮਿਲਿਆ ਸੀਗਾ, ਸੰਗਤ ਨੂੰ ਕਹਿੰਦਾ ਵੀ ਉਹ ਤਖਤ 'ਤੇ ਬੈਠੇ ਉਹ ਕੌਣ ਹੈ? ਉਹ ਕਹਿੰਦੇ ਜੀ ਉਹੀ ਤਾਂ ਗੁਰੂ, ਉਹੀ ਤਾਂ ਸੱਚਾ ਪਾਤਸ਼ਾਹ ਹੈ, ਰਾਜਿਆਂ ਦੇ ਮਹਾਰਾਜੇ ਸੱਚੇ ਪਾਤਸ਼ਾਹ, ਇਹਨਾਂ ਨੇ ਤਾਂ ਕਿਰਪਾ ਕਰਨੀ ਹੈ, ਅਤੇ ਜਿਹੜੇ ਆਹ ਬੈਠੇ ਹੈ ਇਹ ਸੰਗਤ ਹੈ, ਗੁਰੂ ਦੇ ਗੁਰਸਿੱਖ ਬੈਠੇ ਹੈ, ਪਿਆਰੇ ਬੈਠੇ ਹੈ, ਹਥਿਆਰ ਕੋਲੇ ਹੈ, ਭਗਤੀ ਵੀ ਬੈਠੀ ਹੈ ਅਤੇ ਸ਼ਕਤੀ ਵੀ ਬੈਠੀ ਹੈ। ਉਹ ਹੈਰਾਨ ਹੋ ਗਿਆ, ਹੁਣ ਪਹਿਲੀ ਵਾਰੀ ਕੋਈ ਰੱਬ ਦੇ ਦਰਸ਼ਨ ਕਰੇ, ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰੇ, ਜਿਹੜਾ ਕਿਤੇ ਮਿਲਿਆ ਹੀ ਨਹੀਂ ਹੋਊਗਾ, ਉਹਦੇ ਹਿਰਦੇ ਨੂੰ ਸ਼ਾਂਤੀ ਆ ਗਈ ਰੱਬ ਦੇ ਦਰਸ਼ਨ ਕਰਕੇ, ਔਰ ਸੰਗਤ ਵੀ ਐਂ ਟਿਕਾਓ ਨਾ ਬੈਠੀ ਹੈ, ਚੌਂਕੜੇ ਮਾਰੇ ਬੈਠੇ ਹੈ। ਉਹ ਹੈਰਾਨ ਹੋ ਗਿਆ, ਉਹਦਾ ਮਨ ਮੋਹਿਆ ਗਿਆ, ਕੀਲਿਆ ਗਿਆ, ਜਿਵੇਂ ਕਿਤੇ ਬੀਨ ਵੱਜਦੀ ਹੋਵੇ ਅਤੇ ਨਾਗ ਉੱਧਰ ਕੀਲਿਆ ਆਉਂਦਾ, ਉਹ ਕੀਲਿਆ ਗਿਆ ਦੇਖ ਕੇ ਰੱਬ ਦੇ ਦਰਸ਼ਨ ਕਰਕੇ। ਸੰਗਤ ਨੂੰ ਕਹਿੰਦਾ ਏ ਵੀ ਜਿਹੜੇ ਤਖ਼ਤ 'ਤੇ ਬੈਠੇ ਆ ਨਾ, ਉਹ ਤਾਂ ਸਾਵਾਂ ਹੀ ਰੱਬ ਹੈ, ਜਿਵੇਂ ਤੁਸੀਂ ਕਿਹਾ ਸੀ ਸਾਵਾਂ ਰੱਬ ਹੈ। ਜਿਹੜੇ ਆਹ ਬੈਠੇ ਹਨ ਇਹ ਮਨੁੱਖ ਨਹੀਂ ਹਨ, ਇਹ ਬੰਦੇ ਨਹੀਂ ਹਨ, ਇਹ ਤਾਂ ਐਂ ਲੱਗਦਾ ਜਿਵੇਂ ਅਰਸ਼ਾਂ ਤੋਂ ਦੇਵੀ ਦੇਵਤੇ ਮਾਤ ਲੋਕ ਅਤੇ ਰੱਬ ਦੇ ਅਮਰ ਪ੍ਰਵਚਨ ਸੁਣਨ ਵਾਸਤੇ ਆਏ ਹੈ। ਜੇ ਕਲਯੁਗੀ ਜੀਵ ਹੁੰਦੇ, ਆਮ ਇਨਸਾਨ ਹੁੰਦੇ, ਇਹਨਾਂ ਦਾ ਸਰੀਰ ਹਰਕਤ ਕਰਦਾ, ਕੋਈ ਸ਼ੋਰ ਪੈਂਦਾ, ਕੋਈ ਚਿੜੀ ਚੂਣੀ ਕਰ ਰਹੀ, ਇਹਨਾਂ ਦੀਆਂ ਸੁਣ ਸਮਾਧੀਆਂ ਲੱਗੀਆਂ, ਚੌਂਕੜੇ ਮਾਰੀ ਬੈਠੇ ਹੈ। ਇਹ ਤਾਂ ਭਜਨੀਕ ਪੁਰਸ਼ ਹੈ, ਬੰਦਗੀ ਵਾਲੇ ਪੁਰਸ਼ ਹੈ, ਦੇਵੀ ਦੇਵਤੇ ਹਨ ਜੋ ਰੱਬ ਦੇ ਦਰਸ਼ਨ ਕਰ ਰਹੇ ਆ, ਵੀ ਉਹ ਨੂਰ ਨਜ਼ਾਰੇ ਨੂੰ ਤੱਕ ਕੇ, ਜਿਵੇਂ ਸੇਠ ਕਰੋੜੀ ਦੇ ਕਿਰਪਾ ਹੁੰਦੀ ਹੈ, ਗੁਰੂ ਸਾਹਿਬ ਨਵਾਜਦੇ ਹੈ, ਤੱਕ ਨੂਰ ਨਜ਼ਾਰੇ ਨੂੰ ਹੋ ਗਿਆ ਮਾਲੋ ਮਾਲ ਕਰੋੜੀ, ਮੇਰੇ ਸਾਥੀ ਬਿਆਨ।

ਗੁਰ ਨਾਨਕ ਦੀ ਚੱਲ ਕੇ ਸੰਗਤ ਵਿੱਚ ਆਇਆ, ਛੇਵੇਂ ਗੁਰ ਨਾਨਕ ਦੀ ਉਹ ਚੱਲ ਕੇ ਸੇਠ ਸਰਨ ਵਿੱਚ ਆਇਆ, ਜੋ ਤਿਲ ਫੁੱਲ ਭੇਟਾ ਸੀ।

ਜਦੋਂ ਮਹਾਰਾਜ ਨੂੰ ਮਿਲਿਆ ਮੇਰੀ ਪੀਰ ਦੇ ਮਾਲਕਾਂ ਨੂੰ ਗੁਰੂ ਸਾਹਿਬ ਨੇ ਮਿਹਰ ਦੀਆਂ ਨਜ਼ਰਾਂ ਪਾਤੀਆਂ। ਕਹਿੰਦੇ ਤੇਰਾ ਕੀ ਨਾਂ ਹੈ? ਰੋਂਦਾ ਗੁਰੂ ਦੇ ਕੋਲ ਨਾਂ ਨਹੀਂ ਦੱਸ ਹੋ ਰਿਹਾ ਕਰੋੜੀ ਤੋਂ। ਮਹਾਰਾਜ ਕਹਿੰਦੇ ਸਿੱਖਾ ਬੇਟਾ ਕਿਉਂ ਰੋਨਾ, ਤੇਰਾ ਕੀ ਨਾਂ ਹੈ? ਕਹਿੰਦਾ ਮਹਾਰਾਜ ਮਾਪਿਆਂ ਨੇ ਘਰਦਿਆਂ ਨੇ ਮੇਰਾ ਨਾਂ ਕਰੋੜੀ ਰੱਖਿਆ ਹੈ। ਮੈਂ ਸੇਠ ਹੈ, ਬੜੀ ਕਿਰਪਾ ਸੀ, ਪਰ ਸਮੇਂ ਨੇ ਹੇਰ ਫਿਰ ਖਾਧਾ ਹੈ। ਅੱਜ ਕਿਰਾਏ ਦੇ ਮਕਾਨ 'ਤੇ ਬੈਠਾ ਹੈ, ਸਭ ਕੁਝ ਵਿਕ ਗਿਆ, ਸਭ ਉਲਤ ਪੁਲਤ ਹੋ ਗਿਆ ਹੈ, ਖਤਮ ਹੋ ਗਿਆ। ਆਹ ਤੁਹਾਡੀ ਸੰਗਤ ਜਿਹੜੀ ਕਾਬਲ ਤੋਂ ਆਈ ਹੈ, ਮੈਨੂੰ ਪ੍ਰੇਰਨਾ ਦੇ ਕੇ ਤੁਹਾਡੇ ਦਰ 'ਤੇ ਲੈ ਕੇ ਆਈ ਹੈ। ਕਹਿੰਦੇ ਗੁਰੂ ਨਾਨਕ ਦਾ ਦਰ ਹੈ, ਇੱਥੇ ਰੋਂਦੇ ਆਉਂਦੇ ਹੱਸਦੇ ਜਾਂਦੇ ਹੈ। ਮੈਂ ਤਾਂ ਮਹਾਰਾਜ ਤੁਹਾਡੀ ਸੋਭਾ ਸੁਣ ਕੇ ਤੁਹਾਡੇ ਦਰ 'ਤੇ ਆਇਆ, ਮੇਰੇ 'ਤੇ ਕਿਰਪਾ ਕਰ ਦਿਓ। ਨਾ ਤਾਂ ਮਾਪਿਆਂ ਨੇ ਰੱਖਿਆ ਕਰੋੜੀ, ਬਸ ਮੈਂ ਕਰੋੜਾਂ ਦੇ ਵਿੱਚ ਖੇਡਾਂ। ਆਹ ਮੰਗ ਦਿਨਿਆ ਵੀ ਪਦਾਰਥ ਮੰਗ ਲਈ ਗੁਰੂ ਸਾਹਿਬ ਤੋਂ। ਗੁਰੂ ਸਾਹਿਬ ਕਹਿੰਦੇ ਕੋਈ ਨਹੀਂ, ਇੱਥੇ ਰਹਿ, ਸੇਵਾ ਕਰ, ਗੁਰੂ ਨਾਨਕ ਦੀ ਬਾਣੀ ਦਾ ਜਾਪ ਕਰ, ਸੰਗਤਾਂ ਦੇ ਜੂਠੇ ਬਰਤਨ ਸਾਫ਼ ਕਰਿਆ ਕਰ, ਜੋੜੇ ਝਾੜਿਆ ਕਰ, ਝਾੜੂ ਲਾਇਆ ਕਰ, ਲੰਗਰ 'ਚ ਸੇਵਾ ਕਰਿਆ ਕਰ। ਤੇਰੇ 'ਤੇ ਗੁਰੂ ਨਾਨਕ ਮਹਾਰਾਜ ਤੁੱਠੇ ਆ, ਖੁਸ਼ ਹੋਣਗੇ, ਤੈਨੂੰ ਕਰੋੜਾਂ 'ਚ ਖੜਾ ਦੇਣਗੇ, ਤੇਰੇ 'ਤੇ ਕਿਰਪਾ ਹੋ ਜੋ। ਨਜ਼ਰ ਪਾਤੀ ਨਾ ਮਹਾਰਾਜ ਨੇ, ਨਜ਼ਰ ਵਿੱਚ ਫਰਕ ਪਾਤਸ਼ਾਹ ਤੇਰੀ ਨਜ਼ਰ ਨਜ਼ਾਰਾ, ਦਰ ਤੇਰੇ 'ਤੇ ਕਰੇ ਬੇਨਤੀ ਖੜਾ ਬਰਾੜ ਵਿਚਾਰਾ। ਗੱਲ ਤਾਂ ਨਜ਼ਰਾਂ ਦੀ ਹੈ, ਜਿਹਦੇ ਉੱਪਰ ਸ਼ੀਤਲ ਨਜ਼ਰਾਂ ਪੈ ਜਾਣ ਉਹਦੇ ਬੇੜੇ ਪਾਰ ਹੋ ਜਾਂਦੇ ਆ। ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰ ਰਹੇ ਹੈ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਵਾਂਗੇ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਅਤੇ ਸੁੱਚੇ, ਬੋਲਦਿਆਂ ਤੋਂ ਗਲਤੀਆਂ ਹੋ ਹੀ ਜਾਂਦੀਆਂ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪ ਸੀਸ ਬਖਸ਼ੀ ਹੈ ਅਤੇ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਹੁਣ ਛੇ ਪੜੀਆਂ ਅਨੰਸਰ ਜਾਪ ਹੋਣਾ, ਫਿਰ ਗੁਰੂ ਸਾਹਿਬ ਦੇ ਚਰਨ 'ਚ ਅਰਦਾਸ ਹੋਣੀ ਹੈ। ਇਸੇ ਤਰ੍ਹਾਂ ਸਜੇ ਰਿਹੋ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਨਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਉ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੀ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੁਲਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਯਾਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਤ

ਚੇਤ ਆਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੀਕ ਤੀਕ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ

ਰਾਖਾਇਆ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਮੁਖੀ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਢਾਡੀ ਸਿੰਘਾਂ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਨਨਸਬ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪ੍ਰਚੁਗ ਮਾਪ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲ ਫਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਬਰਿਆਤ ਰੱਖਣਾ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਨ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਅਤੇ ਸੁਭਾਅ ਬਖਸ਼ਣਾ ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਘਟਾ ਪ੍ਰਚੁਗ ਮਾਪ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ

ਪਤਤਿ ਉਧਾਰਨ ਸਤਿਗੁਰ ਮੇਰਾ ਮੋਹਿ ਤਿਸਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਜੈ ਕਰ ਤੁਮ ਗਾ ਬਹੁ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਇ ਰਹਾ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇ ਗਾਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਨ ਸੁਮਾਰ ਸੰਬਤ ਕਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਜਿਉਂ ਹੋਏ ਸਾਹਿਬ ਸਿਉਂ ਮੇਲ ਘਰ ਕਾਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਮਨ ਰਾਗਾਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਿਆਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੈ ਚਸਿਆ ਘੜੀਆ ਪਹਿਰਾ ਸਿੱਤੀ ਵਾਰੀ ਮਾਹੋ ਹੋਵਾ ਸੂਰਜ ਕੋ ਰੁੱਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸੁਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਨ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਗਰੋ ਕਰੇ ਸਗਲ ਬਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ ਰਹਾ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬੈਂਦ ਸਹਿਸ ਕਵ ਗੰਧ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰਿ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿ ਆਈ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰ ਕੋ ਹੋਇ ਜਾਂਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪਨ ਵੱਡਾ ਹੇ ਕਰ ਡੰਡਾਉਤ ਪਨ ਵੱਡਾ ਹੇ ਰਹਾਉ ਸਾਕਤ ਹਰ ਰਾ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੇ ਜਿਉਂ ਜਿਉਂ ਚੱਲੈ ਚੁਮੇ ਦੁਖ ਪਾਵੈ ਜਮ ਕਾਲ ਸਹ ਹੇ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰ ਲਾਹਾ ਗੇ ਬਸਨ ਸੁਹੇਲਾ ਆਉਦ ਘਟੇ ਦਿਨ ਸੋ ਰਹਿ ਨਾਰੇ ਮਨ ਗੁਰ ਮਿਲ ਕਾ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪਿਆਏ ਰਾਸ ਅਕਥ ਕਥਾ ਤਿਨ ਜਾਨੀ ਜਾਂ ਕਉ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੇ ਬਸੇਰਾ ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ

ਆਈ ਨ ਜਾਣੀ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਨੋ ਸਿਮਰੋਂ ਸ੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਧਾਨ ਕੋਟ ਨਿਵਾਸ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਪ੍ਰਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ ਸਰਬੱਤ ਦੇ ਕਾਰਜ ਰਾਸ ਕਰਨੇ ਦਿਨ ਆਪ ਜੀ ਦੇ ਪਾਣੀ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਪਾਣੀ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁਖ ਆਸਨ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਨੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ।

Ja.

ਹੇ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹੇ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਰਾ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਮੇਰਾ ਲੈ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਕਰੇ ਅਰਦਾਸ ਮਿਸਰ ਨਾਹੀ ਪੂਰਨ ਗੁਣਤਾਸ ਨਾਨਕ ਏਕ ਕਰੈ ਅਰਦਾਸ ਮਿਸਰ ਨਾਹੀ ਪੂਰਨ ਗੁਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖ ਟਲ ਗੁਰ ਸੇਵੀਐ

ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਤੇਰੀ ਸ਼ਾਨ ਦਾ ਚਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੋਂਡ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਲਾਇਣ ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਲਾਇਣ ਰਹਾਉ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਘਟ ਘਟ ਪਰਗਾਸ ਨਾਰਾਇਣ ਕਹਿਤੀ ਨਰਕ ਨ ਜਾਹੀ

ਬਸਤੀ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਂਡ ਮਹੱਲਾ ਪੰਜਵਾਂ। ਨਾਮ ਨਿਰੰਜਨ ਨੀਰ ਨਾਰਾਇਣ, ਰਸਨਾ ਸਿਮਰਤ ਪਾਪ ਬਲਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਸਾਹਿਬ ਜੀਓ, ਜਪ ਜੀ ਸਾਹਿਬ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚਣਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋ ਬਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੁੰਦਾ ਬੁਨੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨੂੰ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖਾ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁੰਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ ਜਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀਅਲ ਫਿਰ ਦੇਹੇ ਗਾਵੈ ਕੋ ਜਾਪੈ ਦੁੱਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨ ਆਵੈ ਤੋਟਾ ਕਥ ਕਥ ਕਥੀ ਕੋਟੀ ਕੁੜਕੋਟਾ ਦੀਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਦਰ ਖਾਹੀ ਖਾਹੇ ਹੁਕਮੀ ਹੂੰ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਭਾਉ ਸਾਚਾ ਸਾਹਿਬ ਸਾਚ ਨਾਏ ਪਾਖੈ ਭਉ ਅਪਾਰ ਆਖੈ ਮੰਗੈ ਦੀ ਦਾਰ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿੰਦ ਸੈ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਸਨ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏ ਵੈ ਜਾਣੀਐ ਸਵ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜੇ ਨਾ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮੂਰਖੀਐ ਪਾਉ ਦੁੱਖ ਪਾਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੀ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਕਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਮਿਸਰ ਨਾ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਿਨ ਪਾਣੀ ਕੇ ਨਾਈ ਕਰੀ ਜੇਤੀ ਸਿਰਠੋ ਪਾਈ ਵੇਖਾ ਵੇਣ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਕਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਮਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖਨਾ ਵੇ ਜਾਣੀਐ ਨਾ ਚਲੈ ਸਭ ਕੋਏ ਚੰਗਾ ਨਾਉ ਰਖਾਏ ਕਾ ਜਸ ਕੀਰਤ ਜਾਗਲੇ ਜੇ ਤਿਸ ਨਦਰ ਨ ਆਵਈ ਤਾਂ ਵਾਦਨ ਪੁੱਛਿਆ ਕੇ ਕੀਟਾ ਅੰਦਰ ਕੀਟਾ ਕਰ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤਿਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾ ਸੁਣਿਆ ਧਰਤ ਵਲਿਆ ਕਾ ਸੁਣਿਆ ਦੀਪ ਲੋ ਪਾਤਾਲ ਸੁਣਿਆ ਭੁਇਨ ਸਕਾ ਕਾਲ ਨਾਨਕ ਭਗਤਾਂ ਸਦਾ ਵਿਕਾ ਸੁਣਿਆ ਦੂਖ ਪਾਪ ਕਾਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਤ ਸਲਾ ਹਨੁਮੰਦ ਸੁਣਿਆ ਜੋਗ ਜੋ ਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾ ਸੁਣਿਆ ਦੂਖ ਪਾਪ ਕਾਨਾਸ ਸੁਣਿਆ ਸਤਸੰਦੋ ਗਿਆਨ ਸੁਣਿਆ ਅਰਸੜ ਕਾ ਇਸ਼ਨਾਨ ਸੁਣਿਆ ਬੜਬੜ ਪਾਵੈ ਮਾਨ ਸੁਣਿਆ ਲਾਗੀ ਸਹਿ ਧਿਆਨ
ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੂ ਬਾਪ ਕਾ ਨਾ, ਸੁਣਿਆ ਸਰਾਂਗਣਾ ਕੇ ਗਾ, ਸੁਣਿਆ ਸ਼ੇਖ ਬੀਰ ਪਾਸ਼ਾ, ਸੁਣਿਆ ਅੰਦੇ ਪਾਵੀ ਰਾਹੂ, ਸੁਣਿਆ ਹਾਥ ਵੀ ਸਗਾਹੂ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੂ ਬਾਪ ਕਾ ਨਾਸ, ਮੰਨੇ ਕੀ ਗੱਲ ਕਹੀ ਨਾ ਜਾਏ, ਜੇਕੂ ਕਹਿ ਪਿੱਛੈ ਪਛਤਾਏ, ਕਾਗਲ ਕਲਮ ਨਾ ਲਿਖਣ ਹਾਰ, ਮੰਨੇ ਕਾਬਾ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਾਨ ਜਾਣ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਪਵਨ ਗੀ ਸੁਰਦਾ, ਮੰਨੈ ਮਹਿ ਝੂਟਾ ਨਾ ਖਾਏ, ਮੰਨੈ ਨਿਮਕਾ ਸਾਸ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਾਨ ਜਾਣ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਾਸੋਂ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇ ਤੀਸਰ ਮੰਨ ਦੇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਾਨ ਜਾਣੈ ਮਨ ਕੋਈ, ਮੰਨੈ ਪਾਵੈ ਮੂਹ ਦੁਆਰ, ਮੰਨੈ ਪਰਵਾਰੇ ਸਾਦਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵੈ ਨਾ ਵੇਖੇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਾਨ ਜਾਣ ਮਨ ਕੋਈ, ਪੰਜ ਪਰਵਾਨ ਪੰਜ ਪ੍ਰਧਾਨ, ਪੰਚੀ ਪਾਵੈ ਦਰਗਾ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੀ ਕਾ ਕਰਣਾ ਨਾਹੀਂ ਸਮਾਰ, ਧੌਲ ਧਰਮ ਦਇਆ ਕਾ ਭੂਤ, ਸੰਤੋ ਥਾਵ ਰਖਿਆ ਜਨ ਸੂਤ, ਜੇ ਕੋ ਬੁਝੀ ਹੋਵੈ ਸਚਿਆਰ, ਧਵਲੈ ਉਮਰ ਗੀਤਾ ਭਾ, ਧਰਤੀ ਹੋਰ ਪਰ ਹੁਣ ਹੋਰ ਦਿੱਤੀ ਭਾ, ਤਲੈ ਕਮਜ਼ੋਰ ਜੀਆ ਜਾਤਨ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਨ ਸਵਾਲ ਹਰੂਪ, ਕੀਤੀ ਦਾ ਜਣੇ ਗਣਕੂਤ, ਕੀਤਾ ਪਸਾਓ ਏ ਖੂ ਕਾ ਭਾਉ, ਦਿਸਤੇ ਹੂੰ ਇਹ ਲਦਰੀਆਓ, ਕੁਦਰਤ ਕਮਨ ਕਹਾਮੀ ਚਾਰੂ, ਵਾਰਿਆ ਜਾਵਾਂ ਇੱਕ ਵਾਰ, ਜੋਤਰ ਬਾਬਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਘ ਜਪ ਸੰਘ ਪਾਉ, ਸੰਘ ਪੂਜਾ ਸੰਗ ਬਤਾਉ, ਅਸੰਖ ਗ੍ਰੰਥ ਮੁਖਵੇਦ ਪਾਠ, ਸੰਘ ਜੋ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਸੰਘ ਸਦੀਆ ਸੰਘ ਦਾ ਤਾਰ, ਸੰਘ ਸੂਰਮ ਪੱਖ ਸਾਰ, ਅਸੰਖ ਮੌਨ ਲਿਵਲਾਏ ਤਾਰ, ਕੁਦਰਤ ਕਮਣ ਕਹਾਂ ਵਿਚਾਰ, ਵਾਰਿਆਂ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਸੰਖ ਜੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਅਸੰਖ ਗਾਲ ਵੜ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਸੰਘ ਮਰੇ ਸ਼ਮਰ ਪੱਖ ਖਾਹੇ, ਸੰਘ ਨਿੰਦਾ ਸਿਰ ਕਰੈ ਪਾਰ, ਨਾਨਕ ਨੀਚ ਕਹਿ ਵਿਚਾਰੂ, ਵਾਰਿਆਂ ਜਾਵਾਂ ਇੱਕ ਵਾਰ, ਜੂਤਰ ਬਾਬਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ, ਅਗਮ ਅਗਮ ਅਸੰਖ ਲੋਆ, ਅਸੰਖ ਕਹਿ ਸਿਰ ਭਾਰ ਹੋਏ, ਅਕਰੀ ਨਾਮ ਕਰੀ ਸਲਾਹ, ਅਕਰੀ ਗਿਆਨ ਗੀਤ ਗੁਣ ਗਾਹ, ਅਕਰੀ ਲਿਖਣ ਬੋਲਣ ਮਾਨ, ਅਖਰਾਂ ਸਿ ਸੰਜੋ ਵਖਾਣ, ਜਿੰਨੇ ਲਿਖੇ ਦਸਰ ਨਾਏ, ਜੇ ਪਰਮਾਏ ਤਿਪਦੇ ਪਾਏ, ਜੇਤਾ ਗੀਤਾ ਦੇਤਾ ਨਾਮ, ਉਮਰ ਨਾਮੇ ਨਾਹੀ ਕੋ ਥਾਉ, ਕੁਦਰਤ ਕਮਨ ਕਹਾਂ ਵਿਚਾਰ, ਵਾਰਿਆਂ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਆ ਹੱਥ ਪੈ ਤਨ ਦੇਹੇ, ਪਾਣੀ ਧੋਤੈ ਉਤਰ ਸੋ ਖੇ, ਮਰੀ ਧੀ ਕੱਪੜੇ ਦੇ ਸਾਬੂਣ ਲਈਆ, ਉਹ ਤੋਂ ਇਹ ਪ੍ਰੀਆ ਮਤ ਬਾਪਾਂ ਕਾ ਸੰਗ, ਉਹ ਤੂੰ ਪੈ ਨਾਮੈ ਕਹਿ ਰੰਗ, ਪੁੰਨੀ ਪਾਪੀ ਆਖਰ ਨਾਹੀਂ, ਕਰਕਾ ਕਰਨਾ ਨਿਕਲਾ ਜਾਹੂ, ਆਪੇ ਬੀਜਾ ਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਾ ਤਪ ਦਇਆ ਦਾ ਦਾਨ, ਜੇ ਕੂ ਬਾਬਾ ਤਰਕਾ ਮਾਨ,
ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਦੀ ਸਮਰਨ ਆਉ ਸਭ ਗੁਣ ਤੇਰੇ ਮਨਾਹੀ ਕੋਏ ਮਨ ਗੁਣ ਕੀਤੇ ਭਗਤ ਨਾ ਹੋਏ ਸੋ ਵਸਤੇ ਆਸ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਉ ਕਮਣ ਸੁਵੇਲਾ ਬਖਤਾ ਕਮਣ ਕਮਣ ਸਿਤ ਕਮਣ ਵਾਰ ਕਮਣ ਸਿਰ ਉੱਤੀ ਮਾਹੂ ਕਮਣ ਜਿਤ ਹੁਆ ਆਕਾਰ ਵੇ ਲੰਬਾਈਆ ਪੰਡਤੀ ਜੇ ਹੁਆ ਲੇ ਪੁਰਾਣ ਵਕਤਨ ਪਾਇਓ ਕਾਦੀਆਂ ਜੇ ਲਿਖਣ ਲਏ ਕੁਰਾਨ ਥਿਤ ਵਾਰਨਾ ਜੁਗੀ ਜਾਣਾ ਰੁਤ ਮਾਓ ਨਾ ਕੋਈ ਜਾਂ ਕਰਤਾ ਸਰਠੀ ਗੋ ਸਾਜੇ ਆਪੇ ਜਾਣਾ ਸੋਈ ਕਿਉਂ ਕਰੇ ਆਖਾ ਗੁਮਸਾਲਾ ਹੀ ਕਿਉਂ ਰਣੀ ਗਮਜਾਲਾ ਨਾਨਕ ਆਖਣ ਸਭ ਕੋ ਆਖੈ ਗਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਈ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨ ਸੁਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੇ ਓੜ ਕਪਾਲ ਥੱਕੇ ਵੇਦ ਕਹਿਣ ਕਮਾਸ ਸੱਸ ਅਠਾਰਾਂ ਕਹਿਣ ਕਦੀ ਬਾਸ ਨੂੰ ਦਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤੀ ਸੁਰਤਨ ਪਾਈਆਂ ਨਦੀਆਂ ਤਹਿ ਵਾਹ ਪਵੈ ਸਮੁੰਦਰ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸਿਤੀ ਮਾਲ ਧਨ ਕੀੜੀ ਤਰਣਾ ਹੋ ਮਨੀ ਜੇਤ ਮਨੋ ਨ ਵਿਸਰੈ ਅੰਦਰਾਂ ਸਿਫਤੀ ਕਰਨ ਅੰਤ ਅੰਦਰਾਂ ਵੇਖਣ ਸੁਣ ਨਯੰਤ ਅੰਦਰਾਂ ਜਾਪੈ ਕਹਿ ਮਨ ਮੰਦ ਅੰਦਰਾਂ ਜਾਪੈ ਕੀਤਾ ਆਕਾਰ ਅੰਦਰਾਂ ਜਾਪੈ ਪਾਰਾ ਵਾਰੇ ਅੰਧਕਾਰ ਕੀਤੇ ਮਿਰਲਾਏ ਤਾਂ ਕਈ ਅੰਦਰਾਂ ਪਾਏ ਜਾਏ ਇਹੋ ਅੰਤਰਾਂ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੀ ਵਰੀ ਉੱਚਾ ਨਾ ਹੋਏ ਵਰੀ ਉੱਚਾ ਹੋਵੇ ਕੋਏ ਤਾਂ ਸੂਚਾ ਕੋ ਜਾਣੈ ਸੋਏ ਜੇ ਵਰਿਆ ਜਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਨ ਨਾ ਦਮਾਏ ਕਿਤੇ ਮੰਗਾ ਜੂਦਾ ਪਾਰ ਕਿਤੇ ਅੰਗਣਤ ਨਹੀਂ ਵਿਚਾਰ ਕਿਤੇ ਖਾ ਟੁੱਟੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਏ ਕਿਤੇ ਮੂਰੇ ਖਾਈ ਖਾਏ ਕਿਤਿਆ ਦੁੱਖ ਭੂਸਰ ਮਾਰੇ ਪੇਦਾ ਦਿਨੀ ਦਾ ਧਾਰ ਬੰਧ ਗਲਾਸੀ ਪਾਣੈ ਹੋਏ ਹੋਰ ਆਖਣ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿੱਦੀਆਂ ਮੈਂ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਗਈ ਗੇ ਜਿਸ ਨੂੰ ਬਖਸ਼ੇ ਸੁਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਗੁਣਾ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵੈ ਮੁੱਲ ਜਾਏ ਮੁੱਲ ਪਾਏ ਮੁੱਲਾਂ ਸਮਾਏ ਅਮੁੱਲ ਧਰਮ ਮੁੱਲ ਦੀ ਬਾਣ ਮੁੱਲਾ ਤੁੱਲਾ ਮੁੱਲ ਪ੍ਰਵਾਣ ਮੁੱਲ ਬਾਸੀਸਾ ਮੁੰਨੀ ਸਾਣ ਮੁੱਲਾ ਕਰਮਾ ਮੁੱਲ ਪ੍ਰਵਾਣ ਆ ਮੁੱਲ ਮੁੱਲ ਆਖਿਆ ਨਾ ਜਾਏ ਆਖਾ ਕਰੇ ਲਿਮਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੈ ਕਰੈ ਵਖਿਆਣ ਆਖੈ ਬਰਮਾ ਆਖੈ ਹਿੰਦ ਆਖੈ ਗੋਪੀ ਤੈ ਗੋਬਿੰਦ ਆਖੈ ਈਸਰੇ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰਣਾ ਮੁੰਜਨ ਸੇਵ ਕੀਤੇ ਆਖੈ ਆਖਣ ਪਾਏ ਕੀਤੇ ਕਹਿ ਕਹਿ ਉਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖਣ ਸਕੈ ਕਹੀ ਗੇ ਜੇ ਵਡਪਾਵਾ ਤੇ ਵਡ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਵਹਿ ਸਰਬ ਸੰਭਾਲੇ ਵਾਜੇ ਨਾਦਨ ਏਕਾ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਹ ਪਰੀ ਸੋ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚੇਤ ਗੁਮਤ ਲਿਖ ਜਾਣੈ ਲਿਖਲੇ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵ ਦੇ ਅੰਦਰ ਡਾਲੇ ਗਾਵੈ ਸਿੱਧ ਸਮਾਧੀ ਅੰਦਰ ਕੰਮ ਸਾਧ ਵਿਚਾਰੇ ਗਾਮਨ ਜਤੀ ਸਤੀ ਸੰਦੋਖੀ ਗਾਵੈ ਵੀਰ ਕਰਾਰੇ ਗਾਮਨ ਪੰਡਾ ਪੰਡਰ ਖੀਸਰ ਜੁਗ ਜੁਗ ਵੇਦਾਂ ਨਾਲੇ
ਗਾਵੈ ਮੋਹਣੀਆ ਮਨ ਮੋਹਲਾ ਸੁਰਗਾ ਮਛ ਬਿਆਲੇ ਗਾਮ ਨਰਤਨੇ ਪਾਏ ਧੀਰੀ ਅੜਤੜ ਦੀ ਸਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖਣਮੰਡਲ ਵਰਪੰਡਾ ਕਰਕਾ ਰੱਖੇ ਤਾਰੇ ਸੇਈ ਤੁਧਨੋ ਗਾਵੈ ਜੂਦਨ ਬਾਮਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਮਨ ਸੇ ਮੈਂ ਚੇਤਨ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬਾ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਹਿਦੀ ਵਡਿਆਈ ਜੋ ਤਹ ਪਾਵਾ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨ ਕਰੈ ਨ ਜਾਈ ਮੁੰਦਾ ਸੰਦੋ ਸਰਾਂ ਬਾ ਝੋਲੀ ਧਿਆਨ ਕੀ ਕਰੈ ਬਬੂਤ ਕਿੰਥਾ ਕਾਲ ਕੁਵਾਰੀ ਕਾਇਆ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਸ ਆਦੇਸ਼ ਆਦਨੀਂਦਾ ਨਾਦਨ ਆ ਜੁਗ ਜੁਗੇ ਕੋਵੇ ਭੁਗਤ ਗਿਆ ਦਇਆ ਭੰਡਾਰਨ ਕਟਕਟ ਵਾਜੈ ਨਾਦ ਆਪ ਨਾ ਨਾਥੀ ਸਵਜਾ ਕੀ ਰਿਸਰੇ ਵਰਾ ਸਾਧ ਸੰਯੋਗ ਵਿਜੋਦੇ ਕਾ ਚਲਾਵੈ ਲਿਖੇ ਆਵੈ ਭਾਗ ਆਦੇਸ਼ ਸ ਆਦੇਸ਼ ਆਦਨੀਲਾ ਨਾਦਨ ਆ ਜੁਗ ਜੁਗੇ ਕੋਵੇਸ ਏਕਾ ਮਾਈ ਜੁਗਤ ਵਿਆਈ ਧਨ ਚੇਲੇ ਪਰਵਾਨ ਸੰਸਾਰੀ ਭੰਡਾਰੀ ਗਲਾਏ ਦੀਵਾਨ ਜਿਵਤ ਪਾਵਾ ਤਮਾ ਚਲਾਵਾ ਜਿਵੈ ਪ੍ਰਮਾਣ ਉਹ ਵੇਖੇ ਉਨਾ ਦਰਨ ਆਵੈ ਬਹੁਤਾਉ ਵਿਦਾਨ ਆਦੇਸ਼ ਸ ਆਦੇਸ਼ ਆਦਨੀਲਾ ਨਾਦਨ ਆਹ ਜੁਗ ਜੁਗੇ ਕੋਵੇਸ ਆਸਨ ਲੋਏ ਲੋਏ ਭੰਡਾਰ ਜੋਗ ਛਪਾ ਸੋਏ ਕਾਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸ ਆਦੇਸ਼ ਆਦਨੀਲਾ ਨਾਦਨ ਆਹ ਜੁਗ ਜੁਗੇ ਕੋਵੇ ਇੱਕ ਦੂਜੀ ਪਾਓ ਲੱਖ ਹੋਹੇ ਲੱਖੋਂ ਮੈਂ ਲਖਵੀਸ ਲਾਹਲਾ ਗੇੜਾ ਆਖੀਆ ਏਕ ਨਾਮ ਜਗਦੀਸ਼ਾ ਏ ਤਰਾਏ ਪਦ ਪਵਨੀਆ ਚੜੀਆ ਹੋਏ ਆਕੀਸ ਸੁਣ ਗੱਲਾ ਆਕਾਸ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈਆ ਕੂਣੀ ਕੂੜਾ ਠੀਸਾ ਆਖਣ ਜੋਰ ਚੁਪੈ ਨ ਜੋਰ ਝੂਰਨ ਮੰਗਣ ਦੇ ਨ ਜੋਰ ਝੂਰਨ ਜੀਵਨ ਮਰਨ ਜੋਰ ਝੂਰਨ ਰਾਜਮਾਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁਟੈ ਸੰਸਾਰ ਜਿਹਾ ਜੋਰ ਕਰ ਵੇਖਿਆ ਸੋਏ ਨਾਨਕ ਤੁਮਨੀ ਨਾ ਕੋਏ ਰਾਤੀ ਰੁਤੀ ਸਿੱਤੀ ਮਾਰ ਪਵਨ ਪਾਣੀ ਅਗਨੀ ਪਾਤਾਲ ਤੇ ਵੈ ਧਰਤੀ ਥਾਵ ਰੱਖੀ ਧਰਮ ਸਾ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਰਾਮ ਅਨੇਕ ਅਨੰਤਾ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੱਤਾ ਸੁਹਿਨ ਪੰਜ ਬਰਵਾ ਨਦਰੀ ਕਰਮ ਬਵੈ ਨਿਸਾਨ ਕਾਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੁੰਦਰ ਕੇਤੇ ਕਾਣ ਮਹੇਸ਼ ਕੇਤੇ ਬ੍ਰਹਮਾ ਕਾਰਦ ਗਣੀਆ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਬਦੇ ਕੇਤੇ ਚਾਂਸੂਰ ਕੇਤੇ ਕੇਤੇ ਮੁੰਡਾ ਦੇਸ਼ ਕੇਤੇ ਸੇਧਾ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁੰਨ ਕੇਤੇ ਕੇਤੇ ਰਾਮ ਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਭਾਦ ਨਿੰਦ ਕੇਤੀਆਂ ਸੁਰਤੀ ਸੇਵਾ ਕੇਤੇ ਨਾਨਕੇ ਅੰਦਰ ਅੰਤਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥਾ ਨਾਦ ਬਨੂਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਥਾ ਘਾੜ ਦਗਣੀਆ ਬਹੁਤਾਂ ਨੂੰ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਾਛੋ ਤਾ ਹੇ ਦਿੱਥਾ ਕਰੀਏ ਸੁਰਤ ਮਤ ਮਨ ਬੁੱਧਾ ਦਿੱਥਾ ਕਰੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਦਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੂਦ ਮਹਾਂਬਲ ਸੂਰ ਤਨ ਮੈਂ ਰਾਮ ਰਿਆ ਭਰਪੂਰ ਤਿੱਥਾ ਸੀਤੋ ਸੀਤਾ ਮੈਂ ਮਾ ਮਾਏ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕੈ ਰਾਮ
ਸਹਿ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਆ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੈ ਅੰਤਰਿਅੰਤ ਤਿੱਥੈ ਲੋ ਲੋ ਆਕਾਰ ਜੇਬ ਜੇਬ ਹੁਕਮ ਤਿਵ ਤਿਵਕਾਰ ਵੇਖੈ ਵਿਖਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਪਾਉ ਖਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਡਾਲ ਕਰੀਆ ਸ਼ਬਦ ਸਚੀ ਟਕਸਾਰ ਜਨਕਾ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਏ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਏ ਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰੂ ਮਰਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖ ਵਾ ਪਾਤਸ਼ਾਹੀ ਦਸਵੀਂ ਸ਼ਪੈ ਸ਼ੰਤ ਵੈ ਪ੍ਰਸਾਦ ਚੱਕਰ ਚੀਨ ਆਭਰਨ ਜਾਤ ਅਰਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਹੂ ਕਹਿ ਨ ਸਕਤ ਕੇ ਅਚਲ ਮੂਰਤ ਅਨਪਾ ਪ੍ਰਕਾਸ਼ ਅਮਤੂਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰੇ ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਮੰਤਰਨ ਕੈ ਤਵੈ ਸਰਬਨਾਮ ਕਥਾ ਕਮਨ ਕਰਮ ਨਾ ਵਰਨ ਸੁਮਤ ਭੁਜੰਗ ਪ੍ਰਿਆਰ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਰਾਮੰ ਨਮਸਤੰਗਾ ਧਾਮੰ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਢਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੋਏ ਕੈ ਨਮਸਤੰਗਾ ਨੇਕੈ ਨਮਸਤੰਗਾ ਬੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਦਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਏ ਨਮਸਤੰਗਾ ਬਾਹੇ ਨਮਸਤੰਗ ਦਰਬਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸਜੁਗੇ ਨਮਸਤੰਗਾ ਰੰਗੇ ਨਮਸਤੰਗਾ ਪੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਆਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਆਦੇਸੰਗ ਆਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਾਲੇ ਨਮਸਤਸਤ ਦੇਵੈ ਨਮਸਤੰਗ ਅਭੀਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਮੇ ਨਮੋ ਸਰਬਗੌਨੇ ਨਮੋ ਸਰਬਭਾਉਨੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰਗਾ ਭਰਣੇ ਨਮਸਤੰਗਾ ਭਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਤੰਦੇ ਨਮੋ ਸਾਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਦੇ ਨਮਸਤੰਗ ਮਹਾਂਦੇ
ਨਮਸਤਸਤ ਰਾਗੇ ਨਮਸਤ ਸੁਹਾਗੇ ਨਮੋ ਸਰਬ ਸੁਖ ਨਮੋ ਸਰਾ ਪੁਖ ਨਮੋ ਸਰਬਕਰਤਾ ਨਮੋ ਸਰਬਹਿਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਾਪਾਲੇ ਨਮੋ ਸਰਬਦਿਆਲੇ ਨਮੋ ਸਰਾਪਾਲੇ ਚਾਚਰੀ ਸ਼ਾਂਤ ਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਅਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਦੇ ਹੈ ਪੇ ਹੈ ਜੀਤ ਹੈ ਪੀਤ ਹੈ ਤਰਮਾਨ ਹੈ ਅੰਧਾਰ ਹੈ ਤਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਅਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਪੰਜ ਹੈ ਝੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਨਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾ ਹੈ ਜਾ ਹੈ ਅਨੰਤ ਹੈ ਮਹੰਤ ਹੈ ਨੀਕ ਹੈ ਨਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਅਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਅਬਾਹ ਹੈ ਗਾਹ ਹੈ ਮਾਰ ਹੈ ਦਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਰ ਛੰਦ ਨਮੋ ਸਰਾ ਬਾਨੇ ਸਮਾਥੀ ਨਦਾਨੇ ਨਮੋ ਦੇਵ ਦੇਵੇ ਆਪੇਖੀ ਆਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਦਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਰ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੀ ਨਮੋ ਅਸਤ੍ਰਮਾਣੀ ਨਮੋ ਲੋ ਮਾਤਾ ਨਮੋ ਪਰਮ ਗਿਆਤਾ ਨਮੋ ਲੋ ਮਾਤਾ ਅਭੇਖੀ ਅਪਰਮੀ ਅਭੋਗੀ ਅਭੁਗਦੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨੇਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇ ਦੇਵੇ ਸੁਧਰਮੇ ਨਮੋ ਲੋ ਹਰਤਾ ਨਮੋ ਨਾਰੂਪੇ ਨਮੋ ਸਾਹੇ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਰ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤਨ ਤੰਤਰੰ ਸਦਾ ਸਚਿਦਾਨੰਦ ਸਰਬੰ ਵਰਣਾਸੀ ਆਨੂਪੇ ਆਰੂਪੇ ਸੁਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰੋਸ਼ ਬਾਲੰ ਸਦਾ ਸਰਬਦਾ ਸਿਰਦਾਤਾ ਦਿਆਲੰ ਆਸ਼ੇਦੀ ਆਪੇਦੀਆ ਨਾਮ ਆਕਾਮ ਸਮਸਤੋ ਬਰਾਜੀ ਸਮਸਤਸਤਾਮੰ ਤੇਰਾ ਜੋ

ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋ ਸੁਖੇ ਨਮੋ ਸਰਬਰੋਗੇ ਨਮੋ ਸਰਾ ਭੋਗੇ ਨਮੋ ਸਰਬਜੀਤੰਗ ਨਮੋ ਸਰਾ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਾ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬਦ੍ਰਿਸੰਗ ਨਮੋ ਸਰਾ ਕ੍ਰਿਸੰਗ ਨਮੋ ਸਰਬਰੰਗੇ ਤਰਭੰਗੀ ਅਰੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਪਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਦ ਸਿਦੰ ਨਵਾਸੀ ਚਰਪੜ ਛੰਦ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਾਲ ਧਰਮੰਗ ਆਲਾ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਸ਼ੰਤ ਵੈ ਪ੍ਰਸਾਦ ਆਦ ਰੂਪ ਨਾਮ ਜੋਨ ਪੁਰਖ ਪਾਰ ਸਰਬਾਂ ਤਰਮਾਨ ਦੇ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨਕਾਲ ਜਤਰ ਤਤਰ ਬਿਰਾਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਦਾ ਮੂਰਤ ਜੂਨ ਆਦ ਸੇਖ ਦੇ ਸੌਰਣਾ ਪੇਹ ਜਾਕਰ ਰੂਪ ਰੇਹ ਨਾਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮਹੀਨ ਬੇਤਾ ਮੂਹ ਨ ਜਾਹੇ ਸਰਬਮਾਂ ਸਰਬਤਰ ਮਾਂ ਸਦਾ ਮਾਨਤਾ ਹੈ ਏਕ ਮੂਤਨ ਏ ਦਰਸ਼ਨਾ ਕੀਨ ਰੂਪਨ ਏਕਾ ਖੇਲ ਖੇਲਾ ਖੇਲ ਖੇਲਣ ਅੰਤ ਕੋ ਫਰੇਕ ਦੇ ਪੇਵ ਨਾ ਜਾਨਹੀਂ ਜਾ ਵੀ ਦਰਕ ਤੇ ਬਾ ਰੂਪ ਰੰਗ ਨਾ ਜਾਤ ਪਾ ਸੂ ਜਾਨਹੀਂ ਕੇ ਜੇ ਤਾਤਮਾ ਨਾ ਜਾ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਰੇ ਚਤਰ ਚੱਕ ਮਾਨਹੀਂ ਵਰਦੀ ਨਾ ਲੋ ਚੌਦਾ ਕੀ ਵਿਖਾ ਜਗ ਜਾਪ ਹੀ ਜੇ ਜਾਪ ਆ ਦੇਵ ਨਾ ਮੂਰਤ ਥਾ ਪਿਓ ਸਭ ਜੇ ਥਾਪ ਪਰਮ ਰੂਪਨੀ ਮੂਰਤ ਪੂਰਨ ਪੁਰਖ ਪਾਰ ਸਰਬ ਬਿਸਵ ਰਚਿਓ ਸੁਅੰਭਵ ਗਣ ਪੰਜਨ ਹਾ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ਼ ਧਰਮਤਾ ਸੋ ਬ੍ਰਹਮ ਰੈ ਭੂਤ ਲਖ ਭੀਸਾ ਅੰਗਰਾ ਨਾਰੰਗ ਜਾਕੇ ਜਾਤ ਪਾ ਨਾਨਾਮ ਗਰਭ ਗੰਜਾ ਦੁਸ਼ਟ ਮੰਜਨ ਮੁਗਦਾਏ ਕਾਮ ਆਪ ਰੂਪ ਅਮੀ ਕਨੁਸਤੇ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦ ਰੂਪ ਸੂਤ ਅੰਗਹੀਨ ਭੰਗ ਨਾਤਮੇ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰੇਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸ਼ਾਸਤਰ ਨਾ ਜਾਨਹੀਂ ਜੈ ਰੂਪ ਰੰਗਾ ਰੇਖ ਪਰਮ ਵੀਤ ਪੁਰਾਣ ਜਾ ਕੇ ਨੇਤ ਪਾ ਨੇਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾਇਆ ਵੀ ਵਚਿਤ ਮਧੂ ਭਾਰ ਸ਼ੰਤ ਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਆਪੰਗ ਉਪਮਾਇ ਅਨੰਗ ਅਨੁਭਵ ਪ੍ਰਕਾਰ ਨਿਤਨ ਅਨਾਸ ਆਜਾਨ ਬਾਹੂ ਸ਼ਾਹਾਨ ਸ਼ਾਹੂ ਰਾਜਾਨ ਰਾ ਪਾਨਾਨ ਪਾਰ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਰ ਅੰਕਾਨ ਅੰਕਾਲਾਨ ਕਾਲ ਅਨੁਭੂਤ ਅੰਗ ਅਭਾਇ ਅਪੰਗ ਗਾਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪਰਣਾ ਗਾਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪਰਣਾ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਰਗਦਿਆ ਖੰਡ ਆਲਿਸਿਆ ਕਰਮ ਆਦਿਰਸਿਆ ਧਰਮ ਸਰਬਾ ਪਰਨਾਂਡਿਆ ਨੰਨ ਬਾਡਿਆ ਚਾਚਰੀ ਸ਼ੰਤ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਦਰਦਾਮੇ ਆਕਾਮੇ ਭੁਜੰ ਪ੍ਰਿਆਦ ਛੰਦ ਚਤਰ ਜਕਰ ਕਰਤਾ ਚਤਰ ਜਕਰ ਹਰਤਾ ਚਤਰ ਜਕਰ ਦਾਨੇ ਚਤਰ ਜਕਰ ਜਾਨੇ ਚਤਰ ਜਕਰ ਵਰਤੀ ਚਤਰ ਜਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ

अजन्मं अजाय ना चित्रा न मित्रा परेह पवित्रा परथीसा आदिसा आदृसा आकृसा भगवती शांत्वा प्रसा कथते के आशिज देसा के अभिज पेशा के आ गंज कर्मा के आ पंज भरमा के अभिज लोका के आदित सोका के अवधूत मरण के विभूत करण के राजं प्रभा है के धर्मं तुजा है के अशोक मरण के सर्वाय वर्ण के जगतं कृति है के शत्रं क्षत्रिय है के ब्रह्मं स्वरूप के अनुपानूप के आदिव है के आपापीव है के चित्रं महिना के काधीना के रोजी रजा कर ही मैं रेहा कह के पापे अब है कि गैबलो गैब है कि अबलो गुना है कि शान शाह के कारण गुणिंदा के रोजी देहांध है कि राज करहीम है कि कर्मं करीम है कि सर्वंग करी है कि सर्वंग दरी है के सर्वत्र माने है कि सर्वत्र दाने है कि सर्वत्र गौने के सर्वत्र पौने के सर्वत्र देश है के सर्वत्र भेस है के सर्वत्र राज है के सर्वत्र साज है के सर्वत्र दीना के सर्वत्र नीना के सर्वत्र जाहु के सर्वत्र बाहु के सर्वत्र देश है के सर्वत्र भेस है के सर्वत्र काला है के सर्वत्र पाला है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजा है के सर्वत्र राजा के सर्वत्र सुखा के सर्वत्र भूखा के सर्वत्र तराण है के सर्वत्र प्राण है के सर्वत्र देशा के सर्वत्र पेशा के सर्वत्र पेशा के सर्वत्र मान्या सदैव प्रदान्या के सर्वत्र जापया के सर्वत्र थापया के सर्वत्र पन्न है के सर्वत्र मान है के सर्वत्र इंद्र है के सर्वत्र चंद्र है के सर्वं कलिमा के परमं फहिमा के आकल अलामा के साहेब कलामा के हुसनल वजू है तमा के हुसनल वजू है तमामल रुजू है हमेशा सलामा सलीखत मदामा गनीमुर शिकस्ते गरीबुल परस्त बिलंदल मकाना जमींदल जमाना है तमीजल तमामा रुजुल निदाना हरी फला जीमा रजाय का जगीना नेकुल दरंग है भेद है पंग है अजीज नवाज गनीमुल खिराज नेरुकता स्वरूप त्रेमुक्ता बबूता प्रभुगता प्रभा है सुजुगत सुदा है सदैव स्वरूप भेदी अनूप समस्तो प्राज सदा सर्वसाज समस्तल सलाम है सदावल काम है निर्वास रूप है गाद है नूप है ओंगाद रूपे अनाद स्वरूप है अनंगी अनामे त्रभंगी त्रकामे त्रभर्गं त्रभादे अगंजे अगादे शुभं सर्वपागे सुसर्वा अनुरागे त्रे पुगता स्वरूप है शिज है शूत है केन्द्रकं वरणास है पृथ्वी प्रभास है नेरुगता प्रभा है सदैव सदा है बेपुगता स्वरूप है प्रवजुगता नूप है नेरुगता सदा है बेपुगता प्रभा है नुगता स्वरूप है प्रवजुगता नूप है चाचरी शांत अभंग है नंग है भीख है नीख है अपरम है कर्म है नाद है जुगाद है अजय है अभय है भूत है दूत है अनास है उदास है तंद है बंद है भक्त है विरक्त है नाश है प्रकाश है निचिंत है सुनिंत है लेख है देख है लेख है पीख है ढा है गा है असंभ है गम है नील है नाद है नित है सुनित है अजात है अजाद है चरपड़ शांत है प्रसाद सर्वं हंता सर्वं गंता सर्वं ख्याता सर्वं ज्ञाता सर्वं हरता सर्वं कर्ता सर्वं प्राणं सर्वं त्राणं सर्वं कर्म सर्वं धर्मं सर्वं युक्ता सर्वं मुक्ता
ਰਿਸ਼ਾਵਲ ਸੰਤਵਾ ਪ੍ਰਸਾਦ ਨਮੋ ਨਰਕ ਨਾਸੇ ਸਦਾ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਬੂਤੇ ਅਨੰਗੀ ਅਨਾਮੇ ਨਿਰਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰਾ ਨ ਪੁੱਤਰਾ ਨ ਸੁੱਤਰਾ ਨ ਮਿੱਤਰਾ ਨ ਤਾਤਾ ਨ ਮਾਤਾ ਨ ਜਾਤਾ ਨ ਪਾਤਾ ਨਿਰਸਾਕੰ ਸਰੀਕਾ ਮਿਤੋ ਮੀਕਾ ਸਦਾ ਪ੍ਰਭਾਹ ਅਜਾਹ ਅਜਾਹ ਭਗਵਤੀ ਸ਼ੰਤ ਹੈ ਪ੍ਰਸਾਦ ਕੇ ਜਹਰ ਹਜੂਰ ਹੈ ਕੇ ਹਾਜ਼ਰ ਹਜੂਰ ਹੈ ਹਮੇ ਸਲ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਸੰਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮੁਲ ਕਮਾਲ ਹੈ ਕਿ ਅਸਨ ਜਮਾਲ ਹੈ ਗਰੀਮੁਲ ਖੇ ਰਾਜ ਹੈ ਗਰੀਬੁਲ ਨਵਾਜ ਹੈ ਹਰੀਬੁਲ ਸ਼ਿਕਨ ਹੈ ਰਾਸਲ ਬਿਕਨ ਹੈ ਕਲੰਕ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਏ ਕਰ ਰਹੀਮ ਹੈ ਸਮਸਤਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤਲ ਨਿਵਾਸ ਹੈ ਕੇ ਸਰਬਲ ਗਵਨ ਹੈ ਬੇਸਲ ਰਵਨ ਹੈ ਤਮਾਮਨ ਤਮੀਜ ਹੈ ਸਮਸਤਲਾ ਜੀਜ ਹੈ ਪਰਮ ਪਰਮੀਸ ਹੈ ਸਮਸਤਲਾ ਅਦੀਸ ਹੈ ਅਦੇਸਲਾ ਅਭੇ ਪਰਮ ਪਰਮੀਸ ਹੈ ਸਮਸਤਲਾ ਅਦੀਸ ਹੈ ਅਦੇਸਲਾ ਲੇਖ ਹੈ ਮੇਸਲਾ ਭੇਖ ਹੈ ਜਮੀਨ ਨਲ ਜਮਾ ਹੈ ਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਨੰਗ ਪ੍ਰਕਾਸ਼ ਹੈ ਮਿਤੋ ਸਵਾਸ ਹੈ ਕਿ ਅਜਬਾ ਸਰੂਪ ਹੈ ਕਿ ਮਿਤੋ ਬਬੂਤ ਹੈ ਕਿ ਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਨੰਗਾ ਅਨੰਗ ਹੈ ਕਿ ਮਿਤੋ ਅਭੰਗ ਹੈ ਮਧੂ ਭਾਰ ਸ਼ੰਤ ਹੈ ਪ੍ਰਸਾਦ ਮੁਨ ਮਨ ਭਰਣਾ ਗੁਣ ਗਨ ਮਦਾਮ ਹਰ ਭਰਿਆ ਗੰਜ ਹਰਨ ਪ੍ਰਭੰਜ ਅਨਗਨ ਪ੍ਰਣਾਮ ਮਨਮਨ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡ ਅਨੁਭਵ ਅਨਾਸ ਮਨਮਨ ਪ੍ਰਕਾਸ਼ ਗੁਣ ਗਨ ਭਰਣਾ ਜਲ ਥਲ ਮਦਾ ਮਨ ਸ਼ਿਜ ਅੰਗ ਆਸਨੀ ਅਪੰਗ ਉਪਮਾ ਅਪਾਰ ਗਤਮ ਉਦਾਰ ਜਲ ਥਲ ਅਮੰਡ ਦਿਸਵੇ ਅਪੰਡ ਜਲ ਥਲ ਮਹੰ ਦਿਸਵੇ ਬੇਅੰਤ ਅਨੁਭਵ ਅਨਾਤ੍ਰੇਤਾ ਤੁਰਾਸ ਆਜਾਨ ਬਾਹੂ ਸ਼ਾਹਨ ਸ਼ਾਹ ਰਾਜਾਨ ਰਾਪਨਾਨ ਭਾਂਦੇ ਦੇਵਾਨ ਅਨਸ਼ਿਜ ਅੰਗ ਆਸਨ ਅਪੰਗ ਉਪਮਾ ਅਪਾਰ ਗਤ ਮਿਤ ਉਧਾਰ ਜਲ ਥਲ ਅਮੰਡ ਦਿਸਵੇ ਅਪੰਡ ਜਲ ਥਲ ਮਹੰ ਦਿਸਵੇ ਬੇਅੰਤ ਅਨੁਭਵ ਅਨਾਥ ਏਤਾ ਦੁਰਾਸ ਆਜਾਨ ਬਾਹੁ ਏਕੈ ਸਦਾਹੁ ਓਅੰਕਾਰ ਆ ਕਸਨੀ ਅਨਾਦ ਖਲ ਖੰਡ ਖਿਆ ਗੁਰਮਰਿਆ ਕਾਲ ਘਰ ਘਰ ਭਰਨਾ ਚੇਚਰ ਨਾਮ ਅਨਸ਼ਿਜ ਗਾ ਆਜ ਜਨਾਬਾ ਝੰਜ ਗਾ ਤੇ ਅਨਰੰਜ ਬਾ ਤਨ ਟੁੱਟ ਬਨਾਰ ਅਨਠੜਿਆ ਪਾਰ ਆਢੀਠ ਧਰਮ ਆਢੀਠ ਕਰਮ ਆਣ ਬਰਨ ਅਨੰਦਾਤਾ ਮਹੰਤ ਹਰ ਭੂਲ ਮਨਾ ਸ਼ੰਤ ਵੈ ਪ੍ਰਸਾਦ ਕਰੁਣਾਲੇ ਹੈ ਰਕਾਲੇ ਹੈ ਖਲ ਖੰਡਨ ਹੈ ਮੈਂ ਮੁੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗਜਾਨੀਆ ਹੈ ਸਰਬੰ ਪਰ ਹੈ ਸਰਬੰਕਰ ਹੈ ਸਰਪਾਸੀ ਹੈ ਸਰਬਨਾਸੀ ਹੈ ਕਰੁਣਾ ਕਰ ਹੈ ਸਵੰਬਰ ਹੈ ਸਰਬਵੀਸ਼ਰ ਹੈ ਜਗਦੀਸ਼ਵਰ ਹੈ ਬ੍ਰਹਮੰਡ ਸਹਿ ਖਰਖੰਡ ਸਹਿ ਪਰਤੇ ਪਰ ਹੈ ਕਰੁਣਾ ਕਰ ਹੈ ਆ ਜਪਾ ਜਪ ਹੈ ਅਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਤ੍ਰਿਤ ਹੈ ਅਮਿਤ ਵੇਸ਼ਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲੇ ਹੈ ਨਿਰਿਪ ਨਾਇਕ ਹੈ ਸਰਬਾਇਕ ਹੈ ਭਾਪੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਨਿਪਜਾਪਨ ਹੈ
अकलंकृत है, सर्वाकृत है, कर्ता कर है, हर्ता हर है, परमात्म है, सर्वात्म है, यातम बास है, जास की जास है, पुजंग ब्रियार शांद, नमो सूर सूर्य, नमो चंद्र चंद्रे, नमो राज राजे, नमो नरेंद्रे, नमो अंधकारे, नमो ते तेजे, नमो बृंद बृंदे, नमो बीज बीजे, नमो राम संशांत रूपे, नमो परम तत्ंगा तत्ंग स्वरूपे, नमो जो जोगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने, नमो पूज पूजे, नमो पान पाने, नमो कला करता, नमो शांत रूपे, नमो इंद्र इंद्रे नादंग विभूते, कलंकार रूपे, अलंकार अलंके, नमो आसे आसे, नमो बामंगे, अभंगी स्वरूपे, अनंगी अनामे, त्रिभंगी त्रिकामे, त्रिभंगी त्रिकाले, अनंगी अकामे, एक श्री शांद, अज अल अभय अभय अभू अजू अनास कास गंजा पंजा लख पख अका दयाल लेखा पेखा राम अकाम अगाह अटाह अनाथे परमाथे अजोनी अमोनी नारागे नारंगे नारूपे नारेखे आकरमंगा परमंगा गंजे आलेखे पुजंग ब्रयाद शांद नमस्तुल वरणामे सुमस्तुल वरणासे अगंजल अनामे सुमस्तुल निवासे नरकाम विबुदे सुमस्तुल स्वरूपे कोकर्मं वरणासी सधर्मं विबुदे सदा सहिदानंद सतरंग वरणासी करीमुल्क निंदा सुमस्तुल निवासी अजाए बबुदे गजाए बगनीमे हरियं करियं करीम रहीमे चतर चक्र भरती चतर चक्र भुगते स्वंभव सुभंग सर्वदा सर्वजुगते दुकालं परणासी दयालं स्वरूपे सदा अंग संगे अभंगं विभूते दुकालं परणासी दयालं स्वरूपे सदायंग संगे अभंगं विभूते त्वय प्रसाद सवैये को अंकार सरगुण प्रसाद पातशाही दसवी त्वय प्रसाद सवैये श्रावक शुद्ध समूह सदान के दे फिर कर जोग जती के सूर सरातन शुद्ध सदारक संत समूह अनेक मती के सारे देश को देख रहे हो मर को न देखिय प्राण पति के श्री भगवान की पाए कृपा हूँ थे एक रति बन एक रति के माति मतंग जरे जर संगा रूप तंग सुरंग सवारे कूर तरंग गुरंग से कुदता पौन के गौन को जातन वारे पारी भजान के पू बली बेनावर शीसन जात विचारे एते पैता काम पै भूपत अंत करांगे ही पाए पदारे जीत फिरा सबदे दसान को बाजड़ मृदंग नगारे गुंजता गुण गजान के सुंदर सदी ऐ राज हजारे भूत भविख भवान के भूपता कौन गने नहीं जात विचारे श्री पा श्री भगवान भजे बिना अंत काओ अंत के दाम सदारे तीर्थ नान दया दमदान सो संयम निमाने कब सीखा भेद पुराण देव कुरान जमीन जमान सुबान के भेखा पौन हार जती जाता सब सुब जार हजार क देखा श्री भगवान भजे बन भूपते करति मन एक न लेखा शुद्ध सिपाद नंद वासु सा सुनंदर जान दलेंगे भारी घुमान भरे मन मै कर पर्वत पंखा लेन हलेंगे तूरा रीन मरूर मवासन मातिम संगर मान मलेंगे श्री पात श्री भगवान कृपा बिन त्या जहान निदान चलेंगे वीरा पार बने बरे आर बचार सार की धार पशैया तू तदेश मलिंद मवासन माते के जान के मान मलैया करे गड़ान के तूड़ नहार सुबातन ही जगचार लवैया साहेबा श्री सब को शरण आएक जाच का नेक सो एक दवैया
ਦਾਨਵ ਦੇਵ ਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲਮ ਥਲਮ ਪਰ ਹੀ ਪਰਮ ਸਭ ਥਾਥ ਪੈਂਗੇ ਪੁਨ ਪਰਤਾ ਪੁਨ ਬਾੜ ਜੈ ਤੁਨ ਭਾਪਣਗੇ ਬਾਪੁਨ ਨਿਖ ਪੈਂਗੇ ਸਾਰ ਸਮੂਹ ਪ੍ਰਸੰਨ ਫਰਾਜਾ ਛਤਰ ਸਵੈ ਅਵਲੋ ਚਪੈਗੇ ਮਾਨਵ ਇੰਦਰ ਗਜਿੰਦਰ ਨਰਾ ਤਬ ਜੋਨ ਤਰਲੋਕ ਰਾਜ ਕਰੇਂਗੇ ਕੋਟ ਸ਼ਨਾਨ ਗਜਾਤ ਗਦਾਨਾ ਨੇ ਸਵੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਾਤਾ ਅੰਧ ਬਸੇ ਜਾਂ ਫਾ ਪਰੇਂਗੇ ਜਿੰਦਰ ਸ਼੍ਰੀ ਪਰ ਕੇ ਪ੍ਰਸੰ ਹੈ ਭਗਤੇ ਇੰਦਰ ਫਿਰਨਾ ਦੇ ਤਰਾਂਗੇ ਕਹਾ ਪਯੋ ਜਾ ਤੂ ਲੋਚਨ ਮੂੰਦ ਕਾ ਬੈਠ ਰਿਓ ਭਗਤਿਆਨ ਲਗਾਇਓ ਨਾਤ ਫਿਰਿਓ ਲੀ ਸਾ ਸਮੁੰਦਰ ਲੋ ਗਇਓ ਪਰ ਲੋ ਗਵਾਇਓ ਬਾਸਕੀ ਵਿਸ਼ਿਆਨ ਸੁਬੈਠ ਕੈ ਐਸੇ ਹੀ ਐਸੇ ਸੋ ਬੈ ਸਬਤਾਇਓ ਸਾਚ ਕਹੂੰ ਸੁਨ ਲਿਹੋ ਸਬੈ ਜਨ ਪ੍ਰੇਮ ਕੀ ਆਤ ਨਹੀਂ ਪ੍ਰਭਾਇਓ ਕਾਹੂ ਲੈ ਪਾਹਨ ਪੂ ਦਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂੰ ਲਖਿਓ ਹਰ ਵਾਚੀ ਦਸਾ ਮੈਂ ਕਾਹੂੰ ਪਛਾਂ ਕੋ ਸੀ ਸੁਨਵਾਇਓ ਕਉ ਬਤਾਨ ਕੋ ਬੂਜਤ ਹੈ ਪਛਕੂ ਮੇਰੇ ਤਾਨ ਕੋ ਬੂਜਨ ਤਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਤਾਨ ਕੋ ਬੂਜਤ ਹੈ ਪਛਕੂ ਮੇਰੇ ਤਾਨ ਕੋ ਬੂਜਨ ਤਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਚੌਪਈ ਸਾਹਿਬ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ ਅਮਰੀ ਕਰੋ ਹਾਦਰ ਇੱਛਾ ਪੂਰਨ ਹੋਏ ਚਿਤਕੀ ਇੱਛਾ ਤਪ ਚਰਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੁਮ ਕਾਬੂ ਆਪ ਹਾਦੈ ਮੁਹੇ ਬਚਾਵੂ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੂਰ ਇੱਛਾ ਨਹੀਂ ਕਰਦਾ ਕਰੀਆ ਸਭਾ ਰਣ ਕਉ ਆ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਤਿਆਉ ਜੋ ਬਾਰ ਚਾਹੋ ਸੋ ਤੁਮ ਦੇ ਪਾਉਂ ਸੇਵਕ ਸੇਖਾ ਮਾਰੇ ਤਾਰੀਆ ਚੁਨ ਚੁਨ ਸਦਰ ਹਮਾਰੇ ਮਾਰੀਆ ਆਪ ਹਾਤੈ ਮੁਦੇ ਵਰੀਆ ਮਨਨ ਕਾਲ ਕਾ ਤਰਾ ਨਮਰੀਆ ਜੋ ਸਦਾ ਹਮਾਰੇ ਪਛਾ ਸਰੀਆ ਤੁਜੋ ਕਨੀ ਔਰ ਚਾਰਾ ਹਲੇ ਉਮੇ ਰਾਖਣ ਹਾਰੇ ਸਾਹਿਬ ਸੰਸਾਹਿ ਬਿਆਰੇ ਦੀਨ ਬੰਦ ਦੁਸ਼ਟਨ ਗਏ ਹੰਦਾ ਤੁਮ ਬੁਰੀ ਚਦਰ ਦੁਸਕੰਦਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਆ ਭੇਦਰਾ ਬ੍ਰਹਮਾ ਜੂਥੀਆ ਜਮਨ ਕਾ ਸਾਲੋ ਸਵਾਰਾ ਨਮਸ਼ਕਾਰ ਹੈ ਤਾਂ ਮਾਰਾ ਜਮਨ ਕਾਲ ਸਾ ਜਗਤ ਬਣਾਇਓ ਦੇਵ ਦੈਨ ਜਚਨੇ ਵਜਾਇਓ ਆਦਿਅੰਤੀ ਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵ ਕਨ ਕੋ ਸਾਵ ਗੁਣ ਸੁਖ ਦੀਆ ਸਤਨ ਕੋ ਪਾਲਮੋ ਬਰ ਕੀਆ ਕੜ ਕੜ ਕੀ ਅੰਦਰ ਕੀ ਜਾਂਦ ਭਲੇ ਭਰੇ ਕੀ ਵੀਰ ਪਛਾਣ ਚੀਟੀ ਤੇ ਕੁੰਚਰਿਆ ਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਦਰਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਵੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰਾ ਕਰਾ ਕਰਤਾਰਾ ਪ੍ਰਜਾ ਧਰਤਵ ਦੀ ਅਪਾਰਾ ਜਵਿਆ ਕਰਖ ਕਰਤ ਕਬਹੂੰ ਤੁਮ ਮੈ ਮੰਦ ਦੇ ਤਰਸਭ ਹੂੰ ਜੇਤੇ ਬਦਨ ਸਿਠ ਸਭ ਤਾਰੈ ਆਪੇ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇਰਾ ਨਿਰਾਲਮ ਜਾਨਤ ਬੀਦ ਬੀਦ ਅਰਿਆਲਮ ਨਿਰੰਕਾਰ ਨਿਰਭਕਾ ਨਿਰਲੰ ਵਿਆਦ ਨਾਰਦ ਸੰਭ ਤਾਂਕਾ ਮੂੜ ਚਾਰ ਤਬੀਦਾ ਜਾਕੂ ਭੀਮ ਨ ਪਾਪ ਤਬੀਦਾ ਤਾਂਕਾ ਕਿਰਪਾਹਨ ਅਨੁਮਾਨਤ ਮਹਾਮੂੜ ਕਾ ਭੇਦਨ ਜਾਨਤ ਮਹਾਦੇਵ ਕਾ ਕੈਦ ਸਦਾ ਸ਼ੇਵ ਨਿਰੰਕਾਰ ਕਾ ਚੀਨ ਤਨੈ ਬੇਵ
ਆਪ ਆਪਣੀ ਬੁੱਧ ਹਜੇ ਤੀ ਵਰਣਾ ਭਿੰਨ ਭਿੰਨ ਦੇ ਤੀ ਤੁਮਰਾ ਲਖਾ ਰੰਜਾਏ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂੰ ਸਰੂਪਾ ਰੰਗ ਭਯੋ ਰਾਵ ਕਈ ਬੂਬਾ ਅੰਡਾ ਜੇਰ ਜਸੇ ਤਜਕੀਨੀ ਅਤਪਜ ਖਾਨ ਬਹੁਰ ਰਾਜਦੀਨੀ ਕਹੂੰ ਫੂਲ ਰਾਜਾ ਹਮ ਬੈਠਾ ਕਹੂੰ ਸਿਮੰਡ ਪੈ ਸੰਗਰ ਕੈਠਾ ਸਿਗਰੀ ਸਿਹਟ ਦਿਖਾਏ ਅਚੰਭਵ ਆ ਜੁਗਾ ਸਰੂ ਸੁਅੰਭਵ ਅਵਰਛਾ ਮੇਰੀ ਤੁਮ ਕਰੋ ਸਿੱਖੀ ਉਮਾਰ ਆ ਸਿੱਖ ਸੰਗਰੋ ਦੁਸ਼ਟ ਜਤੇ ਉਠਬਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਆ ਤੁਮ ਤਵ ਸ਼ਰਣੀ ਪਾਰੇ ਤਿਹਨ ਕੇ ਦੁਸ਼ਟਾ ਦੁਗਤ ਵੇ ਮਰੇ ਪੁਰਖ ਜਵਨ ਪਾਪਰੇ ਤੇ ਹਾਰੇ ਤਨਕੇ ਤੁਮ ਸੰਗੜ ਸਵਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਗਣਦਾ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟਾਰੀ ਟਰੈਂ ਤਤਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਏ ਨੇ ਹਰੋ ਤਾਂ ਕੇ ਤਾ ਤਨ ਘੁੰਮੋ ਹਰੋ ਰੇਦਾ ਸਰਗਰਮ ਸਭ ਹੋਈ ਦੁਸ਼ਟ ਸ਼ਾਸ਼ਵੈ ਸਕੈ ਨਾ ਕੋਈ ਏਕ ਬਾਰ ਜਿੰਦ ਮੈਂ ਸੰਭਾਰਾ ਕਾਲ ਫਾਸਤੇ ਤਾਹੀਂ ਅੰਬਾਰਾ ਜਿੰਦਰ ਨਾਮ ਦਿਆਰੂ ਕਾ ਦਾਰਦ ਦੁਸ਼ਟਾ ਦੁਖਤੇ ਰਹਾ ਖੜ ਕੀਤ ਮੈਂ ਸ਼ਰਨ ਦਿਆਰੀ ਆਪ ਹਾਤਾ ਲਿਹੂੰ ਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟਾ ਦੁਖਤੇ ਲਿਹੂੰ ਬਚਾਈ ਕਿਰਪਾ ਕਰੀ ਅੰਬਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰਬੈ ਸਗਲ ਦੇ ਕੋਰਤਾ ਦੁਸ਼ਟ ਦੁਖੀਆਂ ਕੋਸ਼ਾ ਕਰਤਾ ਸ਼੍ਰੀ ਆ ਤੁਜਾ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਦ ਫਲ ਪਾਵੈ ਸੋਈ ਦੂਖ ਨੰਤ ਸਾਹਿਬ ਆਵਤ ਕੋਈ ਅੜੇਲਾ ਸੁਨੈ ਗੁੰਗ ਜੋ ਜਾਹੇ ਸੁਰਸਨਾ ਪਾਵਈ ਸੁਨੈ ਮੂਲ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਦਿਨ ਨਰ ਕੇ ਰਹਿ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਿਸ ਬਣਿਜੈ ਅਰਧ ਸਹਿਸ ਪੰਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਸੀ ਤੀ ਸਤਰ ਦਰਵ ਗ੍ਰੰਥ ਸਦਾਰਾ ਸਵਈਆ ਪਾਏ ਗਹੇ ਜਪਦੇ ਤੁਮਰੇ ਤਪਦੇ ਕੋ ਆਖ ਦਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਬੇਦ ਸਭੈ ਬਾ ਭੀਤ ਕਹਿ ਹਮ ਏਕ ਨ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਬੈ ਨਾ ਕਹਿਓ ਸਭ ਤੁਹੇ ਬਖਾਨਿਓ ਦੁਹਰਾ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੂ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੂ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮਨਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸਿਤੀ ਮਨ ਮਜੀਆਂ ਮਾਧਾਈਆ ਰਾਗ ਰਤਨ ਬਰਵਾਰ ਪਰੀਆਂ ਸ਼ਬਦਾਂ ਗਾਵਣੇ ਆਈਆਂ ਸ਼ਬਦੂ ਤਾਂ ਗਾਵੂ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰੜਾ ਰਹੋ ਤੂੰ ਮਨ ਮੇਰੇ ਦੂਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰਾ ਸੁਆਮੀ ਸੁਖ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਹਿ ਨਾਹੀ ਕਰ ਤੀਰਾ ਕਰਤਾ ਤੀਰਾ ਸਭ ਕਿਛ ਜੇ ਸੰਦੇਸ਼ ਪਾਵੇ ਸਦਾ ਸਭ ਸਲਾਹ ਤੀਰੀ ਨਾ ਮਨ ਵਸਾਵੈ ਨਾਮ ਨਿਨਕਾ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹਿ ਨਾਨਕ ਸ
ਸੱਚੇ ਸਾਹਿਬਾ ਕਿਆ ਨਾਹੀਂ ਕਰਦੇ ਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਰਿਆ ਵਸਿਆ ਜਨੀਸ਼ਾਂ ਸਾਹ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਮਰਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਸ਼ਬਦ ਰੂਪ ਯਾਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚਾ ਸ਼ਬਦ ਤਿਲਕਾਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਨਕਰ ਧਾਰੀਆ ਪੰਚ ਦੂਤਨ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਾ ਸੇ ਨਾਮ ਹਰ ਕਾ ਲਾਗੇ ਕਹਿ ਨਾਨਕ ਤੰਤ ਹੋਵਾ ਤਿਤ ਕਾਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਵੈ ਬਾਜੋਂ ਕਿਆ ਕਰੇ ਵਿਚਾਰੀਆ ਤੁਰਬਾ ਸਮਰੱਥ ਕੋਏ ਨਾਹੀਂ ਕਿਰਪਾ ਕਰ ਬਨਵਾਰੀਆ ਏਸ ਨੌ ਰਥਾਉ ਨਾਹੀਂ ਸ਼ਬਦ ਲਾ ਸਵਾਰੀਆ ਕਹਿ ਨਾਨਕ ਲਵੈ ਬਾਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰਵੇ ਕੱਟੇ ਗਿਆ ਨੰਜਨ ਸਾਰਿਆ ਅੰਦਰੋਂ ਜਨਕਾ ਮੂਹ ਤੁੱਟਾ ਤਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕਿਓ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਬਾਬਾ ਪਾਵਾ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਹ ਪਰਮ ਪੂਲਾ ਫਿਰੇ ਦਹਿਦ ਸਕ ਨਾਮ ਲਾ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਦਨ ਮਲ ਜਿੰਦਾ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਬਾਬਾ ਆਵੋ ਸੰਤ ਪਿਆਰੇ ਹੋ ਕਦ ਕੀ ਕਰੈ ਕਹਾਣੀ ਕਥ ਕੀਰੀ ਕੇ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋਗ ਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਹਿਣੈ ਨਾ ਪਾਇਆ ਚਤੁਰਾਈ ਨਾ ਪਾਇਆ ਕਹਿਣੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਤ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਦਸੈ ਬਿਟੋਂ ਨਿਰਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਹਿਣੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਾਹ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਹ ਤੇਰਾ ਚੱਲੈ ਨਾਹੀਂ ਰਹਿ ਨਾਲ ਕੰਟਦਲਾਈਐ ਐਸਾ ਕੰਮ ਲੈ ਨਾ ਕੀਚੈ ਜਿਦ ਅੰਤ ਪਛੋਂ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਾਹ ਸੰਭਾਲੇ ਅਗਮਾ ਅਗੁਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਹਿਣੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਅਜੰਦ ਸਭ ਖੇਲ ਤੇਰਾ ਕਹਿ ਕੂ ਆਪ ਵਖਾਣੈ ਆਖੇ ਤਾਂ ਵੇਖਿਆ ਸਭ ਤੂੰ ਹੈ ਜਿਨ ਜਗਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਦਰ ਪਾਇਆ ਸੋਰ ਨਾਰ ਮੁਨ ਜਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਤ ਉਦ ਪਾਏ ਵੇ ਪ੍ਰਸ਼ਨ ਆਇਆ ਲਾਭ ਲੋਭ ਅੰਕਾ ਚੂਕਾ ਸਤਿਗੁਰੂ ਫੁੱਲਾ ਪਾਇਆ ਕਹਿ ਨਾਨਕ ਜਿਸ ਨੂੰ ਆ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਾਂ ਕੇਰੀ ਬਿਖਮ ਮਾਰਗ ਚੱਲਣਾ ਲਾਭ ਲੋਭ ਅੰਕਾ ਤਾ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਤ ਜੇ ਆਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗਾਂ ਜੁਗ ਨਿਰਾਲੀ ਜਿਉਂ ਤੂੰ ਚਲਾ ਹਿਤ ਵਿਚੱਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਵ ਤੂੰ ਚਲਾ ਹਿਤ ਵੈ ਚੱਲਾ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਵਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਣ ਪਾਵਹੇ
ਕਹਿ ਨਾਨਕ ਸੱਚੇ ਸਾਹਿਬਾ ਜਿਉਂ ਬਾਬਾ ਤਵਾ ਚਲਾ ਵਹੇ ਇਹ ਸੁਹੇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹ ਤਨਕਾ ਬਨਮ ਸਿਆ ਜੰਤਰੋਂ ਲਿਖਿਆ ਆਏ ਆ ਗਫਰੇ ਕਰੇ ਰੇ ਕਰਾ ਗੱਲਾਂ ਗੱਲੀ ਕਰੈ ਨ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿੰਨੀ ਹਰਦਿਆਇਆ ਹਾਰ ਧਿਆਇਆ ਪਵਿੱਤ ਹੋਏ ਗੁਰਮਾ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿੰਪਵਿੱਤ ਸਿੰਘ ਸਵਾਈਆ ਕਹਿੰਦੇ ਪਵਿੱਤਾ ਸੁਣਦੇ ਪਵਿੱਤਾ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਾ ਜਿਨ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿ ਨਾ ਉਪਜੈ ਮਨ ਸਹਿਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤਾ ਸੰਜਮ ਰਹਿ ਕਰਮ ਕਮਾਏ ਸਹਸੇ ਜੀਉ ਮਲੀਨ ਹੈ ਕਿ ਸੰਜਮ ਦੂਤਾ ਜਾਏ ਮਾਨ ਧੋਵੋ ਸ਼ਬਦ ਲਾਗੂ ਰਸੋਂ ਰਚ ਦਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿ ਜੋ ਉਪਜੈ ਇਹ ਸਸਾ ਵਜਾਏ ਜੀ ਹਉ ਮਹਿਲੇ ਬਾਹਰੋਂ ਨਿਰਮਲਾ ਬਾਹਰੋਂ ਨਿਰਮਲ ਜੀਉ ਤਾਂ ਮਹਿਲੇ ਤਿੰਨ ਜਨਮਾ ਜੂਆ ਹਾਰਿਆ ਤਿਸ਼ਨਾ ਮੁੱਢਾ ਰੋਗ ਲੱਗਾ ਮਨੋ ਵਿਸਾਰਿਆ ਵੇਦਾ ਮੈਂ ਨਾ ਮੁਤਮ ਸੋ ਸੁਣੈ ਨਾਹੀ ਫਿਰੈ ਜੂੰ ਬੇਤਾ ਲਿਆ ਕਹਿ ਨਾਨੂ ਨੇ ਸਤਜਿਆ ਕੂੜੇ ਲਾਗੇ ਤਿੰਨ ਜਨਮਾ ਜੂਆ ਹਾਰਿਆ ਜੀ ਹਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹਾਂ ਨਿਰਮਲ ਸਰਗੁਰ ਦੇ ਕਰਨੀ ਕਮਾਣੀ ਕੂੜ ਕੀ ਸਵ ਪੁੰਚੈ ਨਾਹੀ ਮਨਸਾ ਸਾ ਸਮਾਣੀ ਜਨਮ ਰਾਜਨ ਖੱਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜੈ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮਾ ਸੇਖਾ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੈ ਚਰਨ ਹਿਰਦੈ ਤੇ ਆਈ ਅੰਤਰੇ ਆਤਮਾ ਸਮਾਲੇ ਆਪ ਛੱਡ ਸਦਾ ਰਹਿ ਪ੍ਰਣੈ ਗੁਰਬਨੇ ਵਰਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਦੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਨਸਰ ਗੁਰਮੁਕਤ ਨ ਪਾਵੈ ਪਾਵੈ ਮੁਕਤ ਨ ਹੂਰ ਥੈ ਕੋਈ ਪੁੱਛਿਆ ਬਵੇਕੀਆਂ ਜਾਏ ਅਨੇਕ ਜੂਨੀ ਪਰਮ ਆਵੈ ਬਨਸਰ ਗੁਰਮੁਕਤ ਨ ਪਾਏ ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਮਨ ਸਰਗੁਰ ਮੁਕਤ ਨ ਪਾਏ ਆਪ ਹੋ ਸਿੱਖ ਸਰਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀ ਵਹ ਅੰਮ੍ਰਿਤ ਸਦਾ ਰਵ ਹਰ ਰੰਗ ਜਪਿਹੁ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਰਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆ ਵਖਾਣੀ ਹਾਰ ਹਾਰ ਨਿਤ ਕਰੈ ਰਸਨਾ ਕਹਿਆ ਕਿਛੂ ਨਾ ਜਾਣੀ ਚਿੱਤ ਜਿਨਕਾ ਹਰਲਿਆ ਮਾਇਆ ਬੋਲਣ ਭੈਰ ਬਾਣੀ ਕਹਿ ਨਾਨਕ ਸਰਗੁਰ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੁਆ ਸਮਾਉ ਸ਼ਬਦ ਸੇਤੀ ਮਨ ਮਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤੇ ਆਪ ਪਾਏ ਕਹਿ ਕਰਤਾ ਆਪੇ ਹੁੰਮਰਤਾਏ ਹੁੰਮਰਤਾਏ ਆ ਵੇਖਾ ਗੁਰਮਾ ਕਿਸੇ ਬਜਾਏ ਤੋੜੇ ਬੰਦਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸੁਣਚ ਦਲਾਏ ਗੁਰਮੁਖ ਹੋਵੈ ਗੁਰਮਾ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਉਂ ਬਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤਾ ਸਾਰਣ ਜਾਣੀ ਤੱਤਾ ਸਾਰਣ ਜਾਣੀ ਗੁਰੂ ਬਾਜੋਂ ਤੱਤਾ ਸਾਰਣ ਜਾਣੀ ਤੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਦਾ ਹਰਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਰ ਪਾਏ ਜਿਸਨੂੰ ਅੰਦਰ ਹਲ ਬਲਾਗਾ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੁਖ ਮਨੋ ਵਸਾਰੀਆ
ਮਨੋ ਕਉ ਮਸਾਰੀਏ ਬਣਦਾਤਾ ਜੇ ਅਗਨ ਮੈਂ ਆਹਾਰ ਉਹ ਚਾਵੈ ਉਸ ਨੂੰ ਕਿਉਂ ਸਕੀ ਜਿਸ ਨੂੰ ਆਪਣੀ ਨਵਲਾਵਾ ਆਪਣੀ ਨਵਿਆ ਪੇ ਲਾਏ ਗੁਰਮਨ ਸਦਾ ਸੰਭਾਲੀ ਹੈ ਕਹਿ ਨਾਨਕ ਏ ਬੜਦਾਤਾ ਸੋ ਕਿਉਂ ਮਨੋ ਮਸਾਰੀਆ ਜੈ ਸੀ ਅਗਨ ਉਧਰ ਮੈਂ ਤੈ ਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਂਦਰ ਚਾਇਆ ਜੰਦ ਸੁਪਾਣਾ ਤਾਂ ਜੰਮਿਆ ਪਰਵਾਹ ਭੰਲਾ ਪਾਇਆ ਲਿਵ ਛਿੜਕੀ ਲੱਗੀ ਤ੍ਰਿਸ਼ਨਾ ਮਾਇਆ ਮਨ ਵਰਤਾਇਆ ਮਾਇਆ ਜੇ ਤਿਹਾਰ ਵਿਸਰੈ ਮੋਹ ਮਜੇ ਪਾ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿੰਦਾ ਲਿਵ ਲਾਗੀ ਤਨ ਵਿੱਚੇ ਮਾਇਆ ਪਾਇਆ ਹਰਿਆਪ ਅਮੁੱਲਕ ਹੈ ਮੁਲਣਾ ਪਾਇਆ ਜਾਏ ਬੋਲਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਬਿਲੜਾਏ ਆਸਾ ਸਤਿਗੁਰ ਜੀ ਮਿਲਾ ਤੈਨੂੰ ਸਰਸੰਭੀਆ ਵਿੱਚੋਂ ਆਪ ਜਾਏ ਜੇ ਸਦਾ ਜੀਆ ਤੈ ਮੰਦਰ ਹਾਰ ਵਸੀ ਮਨ ਆਏ ਹਰੇ ਆਪ ਮੁਲਕ ਹੈ ਭਾਗ ਤਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਾਰਾਸ ਮੇਰੀ ਮਨ ਮਨਜਾਰਾ ਹਾਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇਰਾ ਜਾਣੀ ਹਾਰ ਹਾਰ ਨਿਜ ਪਿਹੋ ਜੀਉ ਲਾਹਾ ਖਟਿਓ ਦਿਹਾੜੀਉ ਧੰਨ ਨਾ ਮਿਲਿਆ ਜਨ ਹਰਿਆ ਪੇ ਪਾਲਾ ਕਹਿ ਨਾਨਕ ਹਾਰਾਸ ਮੇਰੀ ਮਨੋ ਵਾ ਬਣਜਾਰਾ ਏ ਰਸਨਾ ਤੂੰ ਅੰਦਰ ਸਰਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤਾ ਜਿਚਰ ਹਰ ਸੁਪੱਲੈ ਨਾ ਪਾਏ ਹਰ ਸਪਾਏ ਪੱਲੈ ਪੀਆ ਹਰ ਰਸ ਬਹੁ ਨ ਤ੍ਰਿਸ਼ਨਾ ਲਾਗੈ ਆਏ ਇਹ ਵਾਰਸ ਗਰਮੀ ਪਾਈਆ ਸਤਿਗੁਰ ਮਿਲੈ ਦਸਿਆਏ ਕਹਿ ਨਾਨਕ ਹੋਰ ਅੰਦਰਾ ਸਾ ਵਿਸਰੇ ਜਾ ਹਰ ਵਸੇ ਮਨ ਆਏ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਨਿਗਮੈ ਆਇਆ ਆ ਜੋਤ ਰੱਖੀ ਤਰ ਵਿੱਚ ਤਾਂ ਤੂੰ ਨਿਗਮੈ ਆਇਆ ਹਰਿਆ ਪੇ ਮਾਤਾ ਪੇ ਪਿਤਾ ਜਨ ਜੀਉ ਭਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨੂੰ ਸ੍ਰਿਸ਼ਟ ਕਾ ਮੂੰਹ ਨਰਚਿਆ ਜੋਤ ਰਾਖੀ ਤਾਂ ਤੂੰ ਨਿਗਮੈ ਆਇਆ ਮਨ ਚਾਉ ਪਇਆ ਪ੍ਰਭਿਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਾ ਨੇ ਸਖੀਆ ਸੂਗ ਦੂ ਨਾ ਵਿਆ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰਣਾ ਹਰ ਸਭੁਗ ਕਹਿ ਨਾਨਕ ਪ੍ਰਭਿਆ ਮਿਲਿਆ ਕਰਨ ਕਾਰਨ ਯੁਗ ਏ ਸਰੀਰਾ ਮੇਰਿਆ ਸਜੰਮੈ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਨਿਗਮੈ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰ ਮਿਲਕਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸੁਚ ਦਲਾਇਆ ਏ ਨੇਤਰੋ ਮੇਰੇ ਹੋਰ ਤੁੰਬਾ ਜੋ ਤਰੀ ਹਾਰ ਬਿਨ ਅਵਰਨ ਦੇਖੋ ਕੋਈ ਹਰ ਬਿਨ ਅਵਰਨ ਦੇਖੋ ਕੋਈ ਨਦਰੀ ਹਾਰ ਨਿਹਾਲਿਆ ਇਹੋ ਬਿਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਰੂ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰੇਕ ਹੈ ਹਰ ਬਿਨ ਅਵਰਨ ਕੋਈ ਕਹਿ ਨਾਨਕੇ ਨੇਤਰੇ ਅੰਦ ਸੇ ਸਤਿਗੁਰ ਮਿਲਿਆ ਦਿਮਦਿਸ਼ਟ ਹੋਈ ਇਹ ਸਰਵਣੋ ਮੇਰੇ ਹੋ ਸਾਚਾ ਸੁਣੈ ਨੂੰ ਬਿਠਾਏ ਸਾਚਾ ਸੁਣੈ ਨੂੰ ਬਿਠਾਏ ਸਰੀਰ ਲਾਏ ਸੁਣੋ ਸਰਬਾਣੀ ਜੇ ਸੁਣੀ ਮੰਦਰ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਰ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਣੈ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰਾਖੈ ਬਾਜਾ ਪਵਣ ਮਜਾਇਆ ਵਜਾਇਆ ਬਾਜਾ ਪਵਣ ਨੌ ਦੁਬਾਰੇ ਪ੍ਰਗਟ ਕੀਏ ਦਸਵਾਂਗ ਦਰਖਾਇਆ ਗੁਰਦੁਆਰਾ ਲਾਏ ਪਾਵਨੀ ਕਨਾ ਦਸਵਾਂ ਦੁਆਰ ਦਿਖਾਇਆ ਤਨੇਕ ਰੂਹ ਨਾ ਨਮ ਨਿਦਾ ਤੇ ਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਆ ਗੁਫਾ ਅੰਦਰ ਰਾਖੈ ਵਾਜਿਆ ਪਮਨ ਵਜਾਇਆ ਇਹ ਸਾਚਾ ਸੁਹੇਲਾ ਸਾਚਾ ਕਰ ਗਾਵੋ ਗਾਵੋ ਤਾਂ ਸੁਹੇਲਾ ਘਰ ਸਾਚਾ ਜਿੱਥੇ ਸਦਾ ਸੱਚ ਦੇ ਆਵਹੇ ਸਚੋ ਤੇ ਆਵੈ ਜਾਂ ਦੁਰਭਾਵੈ ਗੁਰਮਾ ਜਨਾ ਬਜਾਵਹੇ ਇਹੋ ਸਤਸਭਨਾ ਕਾ ਖਸਮ ਹੈ ਜੇ ਬਖਸ਼ੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੁਹੇਲਾ ਸੱਚ ਘਰ ਗਾਵਹੇ
ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤਾ ਸਤਿਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤਾ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਅਦਿਆ ਕੀ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ।

ਸਿੱਖ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ

ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ

ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦੇ ਹਾਂ, ਸੇਵਾ ਨਿਭਾਉਂਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਕਿਰਪਾ ਕਰਨੀ, ਸਮੁੱਚੇ ਖਾਲਸਾ ਪੰਥ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਜੀ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ

ਨੀਰ ਭਰਿਆ ਤੇਤੀ ਔਗਣ ਹਮਾਰੀ। ਦਇਆ ਕਰੋ ਕਿਛ ਮੇਰੇ ਅਭਾਵ ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ ਭੀਤਰ ਵੱਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਸੁਖ ਉਟਾਲ ਗੁਰ ਸੇਵੀਐ ਅਹਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ ਬੜਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਦਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ, ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਬਾਤ ਦੇ ਕੀਰਤਨ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟ ਵਾਲੇ ਉਹਨਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

साहिब जी ओ तुमरी शरण तुम्हारी आसा तुम ही सज्जन सुहेले।

ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ। ਇੱਕ ਓਂਕਾਰ ਸਤਿਗੁਰ ਪ੍ਰਸਾਦ।

0: ਨਾਨਕ ਮੁਸਕ ਚ ਖੋਲਿਆ ਸਭ ਜਨਮ ਧਨ ਧੰਨਾ ਜਨਮ ਧਨ ਧੰਨਾ
1: ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸਹਿ ਪੰਗੁਰ ਪ੍ਰਸਾਦ ਅਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਏ ਤੇ ਚਾਨਣ ਹੁੰਦਿਆਂ ਗੁਰਬਿਣ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇ ਛੁੱਟੇ ਦਿਲ ਬੁਆੜ ਜੋ ਸੁੰਝੇ ਅੰਦਰ ਖੇ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਏ ਫੁਲੀਏ ਬਪੜੇ ਪੀਤਨ ਵਿੱਚ ਸੁਆ ਪੌੜੀ।

0: ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਹੀਂ ਚਲ ਥਾਉ ਵੱਡੀ ਵਡਿਆਈ ਜਾਣੇ ਅਲਾਉ ਵੱਡੀ ਵਡਿਆਈ ਬੁਝੈ ਸਭ ਭਾਉ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ ਵਡਿਆਈ ਜਾ ਪਿਆ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਣਾ ਸਰਬ ਰਜਾਈ ਮਹਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪੇ ਆਖ ਨਾ ਜਾ ਪਈ ਜੇ ਕਿਛੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ
1: ਪੌੜੀ ਨਾਨਕ ਜੀ ਉਪਾਇ ਕੈ ਲਿਖ ਨਾਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ
0: ਚੁਣ ਵਕਤ ਕੜੇ ਜਜ ਮਾਲਿਆ
1: ਥਾਉ ਨਾ ਪਾਇਨ ਕੂੜਿਆ ਮੋਹ ਕਾਲੇ
0: ਦੋਜਕ ਚਾਲਿਆ

0: ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਓਜੜ ਵਿਸਮਾਦ ਰਾਹਾ ਵਿਸਮਾਦ ਦੇਖੇ ਹਾਜਰਾ ਹਜੂਰ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜਰਾ ਹਜੂਰ ਵੇਖ ਵਿਡਾਨ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਣਕ ਦੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾ ਨਾਨਕ ਹੁਕਮੈ ਅੰਦਰ ਵੇਖੈ ਪਰ ਤੈ ਤਾਕੋ ਤਾਕ ਪੌੜੀ ਆਪਿਨੇ ਭੋਗ ਭੋਗ।

0: ਜਨਮ ਗਵਾਇਆ, ਮਨ ਅੱਧਾ ਜਨਮ ਗਵਾਇਆ।
1: ਹੋਵਾ ਦੁਨੀਦਾਰ ਗਲ ਸੰਗਲ ਕਰ ਚਲਾਇਆ, ਅਗਰ ਤਨੀ ਕਿਰਪਾ

0: ਹਰ ਨਾਮ ਤੁਰਾਇਆ।
1: ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਾਉਣੋ ਹੈ ਸਦਵਾਓ, ਭੈ ਵਿੱਚ ਚਲ ਹੈ ਲਖ ਦਰੀਆ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹੋ ਕਰੋੜੀ ਚਲਤ ਨ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਅਡਾਣੇ ਆਕਾਸ। ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵੇ ਪੂ। ਸਗਲਿਆ ਪਹੁ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚੇਕ ਮਹੱਲਾ ਪਹਿਲਾ।
0: ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ, ਕੀਤੇ ਕਨ ਕਹਾਣੀਆਂ, ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ, ਗਿੜਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮਹਿ ਆਏ ਕੜੇ ਬਾਜ਼ਾਰ। ਗਾਵਹੇ ਰਾਜੇ ਰਾਣੀਆਂ, ਬੋਲੇ ਅਲਪਤਾਲ, ਲਖ ਟੱਕਿਆ ਕੇ ਮੁੰਦੜੇ, ਲਖ ਟੱਕਿਆ ਕੇ ਹਾਰ। ਜਿੱਤ ਤਨ ਪਾਈ ਹੈ ਨਾਨਕਾ, ਸੇ ਤਨ ਹੋਵੇ ਛਾਰ। ਗਿਆਨ ਨਾ ਗਲੀ ਢੂੰਡੀਐ, ਕਥਨਾ ਕਰੜਾ ਸਾਰ। ਕਰਮ ਮਿਲੈ ਤਾ ਪਾਈਐ, ਹੋਰ ਹਿਕਮਤ ਹੁਕਮ ਖਵਾਰ। ਪੌੜੀ ਨਦਰ ਕਰੇ ਜੇ ਆਪਣੀ,
2: ਤਾ ਨਦਰੀ
0: ਸਤਿਗੁਰ ਪਾਇਐ ਜੀਉ ਬਹੁਤੇ ਜਨਮ ਭਰਮਿਆ।
2: ਤਾ ਸਤਿਗੁਰ ਸਬਦ ਸੁਣਾਇਆ,
0: ਸਤਿਗੁਰ ਜੀ ਵਡਦਾਤਾ ਕੋ ਨਹੀਂ, ਸਭ ਸੁਣਿਓ
2: ਹੋ ਲੋਕ ਸੁਭਾਇਆ।
0: ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚ ਹੋ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ

0: ਸ਼ਲੋਕ ਮਹੱਲਾ ਪਹਿਲਾ ਘੜੀਆ ਸਭੇ ਗੋਪੀਆ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੜ ਉਡਰਾਵਾ ਝਟੈ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆ ਕਾਰਨ ਪੂਰੇ ਤਾਲ ਆਪ ਪਛੜੇ ਧਰਤੀ ਨਾਲ ਗਾਵਨ ਗੋਪੀਆ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਹੇ ਕਰਮ ਚੜਾਓ ਬਿਨੀ ਰਹਿਣ ਜਨਾਮਨ ਚਾ ਸਿੱਖੀ ਸਿੱਖਿਆ ਗੁਰਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾਰੋ ਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈਣ ਸਾਹ ਸੂਹੇ ਚਾੜ ਪਵਾਈ ਇਹ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਧ ਪਵਾਏ ਸੋਏ ਪਾਇਆ ਕੀਰਤਨ ਚੈ ਸਭ ਕੋਏ ਨੱਚ ਨੱਚ ਹੱਸੇ ਚਲਹੇ ਸਿਰ ਉੱਡਣਾ ਜਾਹੀ ਸਦਨਾ ਹੋ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ ਪੌੜੀ ਨਾਉ ਤਰਾ ਨਿਰੰਕਾਰ ਹੈ
0: ਲਾਏ ਲਏ ਨਰਕ ਨਾ ਜਾਈਏ।

0: ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰ ਹੈ ਵਿਚਾਰ ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਅਪਾਰ ਤੀਰਥ ਨਾ ਵਹਿ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਣ ਜੇ ਤੇ ਅਲਖ ਨਾਮ ਕਰਤਾ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾ ਸਤੀਆਂ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ ਦੇ ਦੇ ਮੰਗਹਿ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜੀਆਰਾ ਖਾਰਾ ਬਾਵੇ ਕਾ ਇੱਕ ਹੋਦਾ ਖਾਏ ਚਲੇ ਥਾਉ ਤਿਨਾ ਪੇਕਾਈ ਕਾ ਜਲ ਥਲ ਜੀਆ ਪੁਰੀਆ ਲੋਆ ਆਕਾਰਾ ਆਕਾਰ ਓਏ ਜੇ ਆਖੇ ਸੋ ਤੂੰ ਹੈ ਜਿਨਾ ਪਿਤਾ ਜਾਣੇ ਤਿਨਾ ਪੇ ਤੇਰੀ ਸਾਰ ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾ ਪੇ ਤੇਰੀ ਸਾਰ ਨਾਨਕ ਭਗਤਾ ਪੁਕਸਲਣ ਸਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆ ਪਾਛਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ ਕੜ ਪਾਂਡੇ ਟਾਕੀਆ ਜਲ ਦੀ ਕਰੇ ਪੁਕਾਰ ਜਲ ਜਲ ਰੋਵੈ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ

0: ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਏਜੰਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤਿ ਉਪਾਇਆ, ਹੋਂ ਮੈਂ ਬੂਝੈ ਤਾਂ ਦਰ ਸੂਜੈ, ਗਿਆਨ ਵਿਹੂਣਾ ਕਥ ਕਥ ਲੂਜੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤੇਹਾ ਵੇਖ ਮਹਲਾ ਦੂਜਾ,
1: ਹਮੈ ਇਹਾ ਜਾਤ ਹੈ, ਹਮੈ ਕਰਮ ਕੁਮਾਰ, ਹਮੈ ਬੰਦਨਾ ਫਿਰ ਫਿਰ ਜੋ ਨੀ ਪਾਹੇ, ਹਮੈ ਕਿਥੋ ਹੋ ਉਪਜੈ ਕਿਤ ਸੰਜਮੇ ਜਾਏ, ਹਮੈ ਹੋ ਹੁਕਮ ਹੈ ਪਿਆ ਕਿਰਤ ਫਿਰਾਹੇ, ਹਮੈ ਦੀਰਘ ਰੋਗ ਹੈ ਦਾਰੂ ਭੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੈ ਸੁਣ ਹੋ ਜਨ ਹੋ, ਇਤ ਸੰਜਮ ਦੁਖ ਜਾਏ ਪੌੜੀ ਸੇਵਕੀ।

0: ਹਰ ਕੇ।
1: ਸ਼ਲੋਕ ਮਹਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾਂ, ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾ, ਅੰਡਜ ਜੀਰਜ ਉਤਪੁਜਾਂ ਖਾਣੀ ਸੇਤ ਜਾਂ, ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜੰਤਾ, ਨਾਨਕ ਜੰਤੇ ਉਪਾਏ ਕੈ ਸੰਭਾਲੇ ਸਭਨਾ, ਜਿਨ ਕਰਤੈ ਕਰਣਾ ਕੀਆ ਚਿੰਤਾ ਪੇ ਕਰਨੀ ਤਾਂ, ਸੋ ਕਰਤਾ ਚਿੰਤਾ ਕਰੇ ਜਿਨੇ ਉਪਾਇਆ ਜਗ, ਤਿਸ ਜੋਹਾਰੀ ਸਵਸਥ ਤਿਸ ਤਿਸ ਦਿਬਾਣਿਆ ਪਗ, ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ। ਮਹੱਲਾ ਪਹਿਲਾ।
0: ਲੱਖ ਨੇਕੀ ਆ ਚਗਿਆਈਆਂ ਲੱਖ ਪੁਨਾ ਪ੍ਰਵਾਨ, ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਬਾਣ, ਲੱਖ ਸੂਰਤਣ ਸੰਗਰਾਮ ਰਣ ਮਹੇ ਛੁਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪ੍ਰਾਣ, ਜਿਨ ਕਰਤੈ ਕਰਣਾ ਕੀਆ ਲਿਖਿਆ ਬਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ
1: ਸੱਚ ਵਰਤਾਇਆ
0: ਜਿਸ ਤੂੰ ਦੇਹ ਤਿਸ ਮਿਲੈ ਸੱਚ,
1: ਤਾਤ ਨੀ ਸੱਚ ਕਮਾਇਆ ਸਤਿਗੁਰ।

0: ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਐ ਸਾਥ ਪੜ ਪੜ ਬੇੜੀ ਪਾਈਐ ਪੜ ਪੜ ਗੱਡੀਐ ਖਾਤ ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਤ ਪੜੀਐ ਜੇਤੀ ਆਰ ਜਾ ਪੜੀਐ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਚਖਣਾ ਚਾਕ ਮਹੱਲਾ ਪਹਿਲਾ
1: ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਚਖਣਾ ਚਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਭਵਿਆ ਤੇ ਤੁਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੁਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਤ ਗਵਾਇਆ

0: ਕਿਉਂ ਜਾਗੇ ਗੁਰਬਿਨ ਸੂਤਾ, ਪੱਗ ਉੱਪੇ ਤਾਣਾ ਆਪਣਾ ਕੀ ਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰ ਖਾਂਦਾ ਪਤ ਗਵਾਈ, ਵਿਣ ਨਾ ਵੈ ਕਿਛ ਥਾਏ ਨਾ ਪਾਈ, ਰਹਿ ਬਾਣੀ ਮਣੀ ਮਸਾਣੀਆਂ ਦਿਨਾਂ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਿਹ ਕੇਵਲ, ਹੋ ਮੈਂ ਸ਼ਬਦ ਜਲਾਏ, ਪੌੜੀ ਭਗਤ ਤੇਰੇ ਮਨ ਭਾਮ ਦੇ,
1: ਦਰ ਸੋਹਨ ਕੀਰਤ ਗਵਦੇ,
0: ਨਾਨਕ ਕਰਮਾਂ ਬਾਹਰੇ,
1: ਦਰ ਢੋ ਨਾ ਲਹਿਣੀ ਤਾਵਦੇ,
0: ਇੱਕ ਮੂਲ ਨਾ ਬੂਜਣ ਆਪਣਾ,
1: ਅਣ ਹੋਦਾ ਆਪ ਕਣੈ ਦੇ,
0: ਹੋ ਢਾਡੀ ਕਾ ਨੀਚ ਜਾਤ,
1: ਹੋਰ ਉੱਤਮ ਜਾਤ ਸਦਾਇ ਦੇ,
0: ਤਿੰਨ ਮੰਗਾ ਜੇ ਤੁਜੈ ਤਿਹਾਈ ਦੇ, ਤੁਜੈ ਤਿਹਾਈ ਦੇ, ਤਿੰਨ ਮੰਗਾ ਜੇ ਤੁਜੈ ਤਿਹਾਈ ਦੇ, ਸੱਚ ਸ਼ਾਹੋ ਹਮਾਰਾ ਤੂੰ ਤਣੀ ਸਭ ਜਗਤ

0: ਬਲੀਦਾਨ ਮਹਿੰਡਾ ਤਲੀਕਾ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ
1: ਫਲਕ ਤੇ ਆਈਏ
0: ਫਲ ਤੇ

0: ਹਰ ਦਾਸ ਪਨਿਹਾਰੋ ਵਾਹਿਗੁਰੂ।
1: ਸ਼ਲੋਕ ਮਹੱਲਾ ਪਹਿਲਾ। ਸਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾ, ਬੀਓ ਬੀਜ ਪਤ ਲੈ ਗਏ ਅਬ ਕਿਉ ਉਗਵੈ ਦਾ, ਜੇ ਖੋਏ ਤਾ ਉਗਵੈ ਰਤੀ ਹੁਰਤ ਹੋਏ, ਨਾਨਕ ਪਾਹੈ ਬਾਹਰਾ ਕੋਰੈ ਰੰਗ ਨਸੋ, ਪੈ ਵਿੱਚ ਖੁੰਭ ਚੜਾਈਐ ਸਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਖੋਏ। ਮਹੱਲਾ ਪਹਿਲਾ।
0: ਲੱਭ ਪਾਪ ਦੋਏ ਰਾਜਾ ਮਹਿਤਾ ਕੂੜੁਹਾ ਸਿਕਦਾਰ, ਕਾਮ ਨੇਵ ਸਤ ਪੁੱਛੀਐ ਵਹਿ ਵਿਕਰੇ ਵਿਚਾਰ, ਅੰਦੇ ਰਹਿਤ ਗਿਆਨ ਬੇਹੁਣੀ ਪਾਹੇ ਭਰੇ ਮੁਰਦਾਰ, ਗਿਆਨੀ ਨੱਚੇ ਬਾਜੇ ਵਾਵਹੇ ਰੂਪ ਕਰਹੇ ਸੀਗਾਰ, ਉੱਚੇ ਕੁੱਕਹੇ ਵਾਦਾ ਗਾਵਹੇ ਜੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ, ਧਰਮੀ ਧਰਮ ਕਰਹੇ ਗਵਾਵਹੇ ਮੰਗਹੇ ਮੋਖ ਦੁਆਰ, ਜੱਤੀ ਸਦਾਵਹੇ ਜੁਗਤ ਨਾ ਜਾਣ ਹੇ ਛੱਡ ਵਹੇ ਘਰ ਬਾਰ, ਸਭ ਕੋ ਪੂਰਾ ਪੇ ਹੋਵੇ ਕਟਨਾ ਕੋਈ ਆਖੇ, ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾ ਪੈ। ਮਹਲਾ ਪਹਿਲਾ।
1: ਵਧੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ,

0: ਜਾਤ ਮੈਂ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਿਆ।
1: ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਿਆ।
0: ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ।

0: ਹਰਾਦ ਹਰ ਮਿਲਿਆ, ਹਰਾਦ ਹਰ ਮਿਲਿਆ।
1: ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰੇ ਸਰੀਰ ਕਾ ਇਕ ਰਥਿਕ ਰਥਵਾ, ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝੈ ਤਾ, ਸਤਿਯੁਗ ਰਥ ਸੰਤੋਖ ਕਾ ਧਰਮ ਗੈ ਰਥਵਾ, ਤ੍ਰੇਤੈ ਰਥ ਜਿਤੈ ਕਾ ਜੁਰ ਗੈ ਰਥਵਾ ਹੋ, ਦੁਆਪੁਰ ਰਥ ਪੈ ਕਾ ਸਤ ਅਗੈ ਰਥਵਾ ਹੋ, ਕਾਲਯੁਗ ਰਥ ਅਗਨ ਕਾ ਕੂੜ ਗੈ ਰਥਵਾ। ਮਹੱਲਾ ਪਹਿਲਾ।
0: ਸਾਮ ਕਹੈ ਸੇ ਤੰਬਰ ਸੁਆਮੀ, ਸਚ ਮਹੇ ਆਛੈ ਸਾਚ ਰਹੇ, ਸਭ ਕੋ ਸਚ ਸਮਾਵੈ ਰਿਕ

ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿਦਰਾਵਨ ਮਹਿ ਰੰਗ ਕੀਆ ਕਲ ਮਹਿ ਬੇਦ ਅਥਰਵਣ ਹੁਆ ਨਾਉ ਖੁਦਾਈ ਅਲਹੋ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਬੇਦ ਹੋਏ ਸਚਿਆਰ ਪੜ੍ਹੇ ਗੁਣਹੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ ਚ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿੱਟ ਹੋਵਾ।

0: भाए नानक हर भाए।
1: ਸਲੋਕ ਮਹੱਲਾ ਪਹਿਲਾ ਸਿਮਲ ਰੁਖ ਸਰਾਏ ਰਾਤ ਦੀਰਗ ਆਤਮੁੱਚ ਪੋਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ।

0: ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨ ਕੋਇ ਤਰ ਤਾਰਾ ਜੂ ਤੁਲੀਏ ਨਿਵੇ ਸੁਗੋਰਾ ਹੋ ਅਪਰਾਧੀ ਦੁਣਾ ਨਿਵੇ ਜੋ ਹੰਤਾ ਮਿਰਗਾਏ ਸੀਸ ਨਿਵਾਇਆ ਕਿਆ ਥੀਏ ਜਰਦੈ ਕ ਸੁਦੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਦੰ ਮੁਖ ਝੂਠ ਬੇਭੁੱਖਣ ਸਾਰੰ ਤ੍ਰਿਪਾਲ ਤੇ ਹਾਲ ਵਿਚਾਰ।

0: ਪਹਿਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇ ਉਜੀ ਅਕਾਹੀ ਤਾਂ ਭਾਂਡੇ ਕਤ ਨਾ ਇਹੋ ਟੁੱਟੇ ਨਾ ਮਲ ਲੱਗੇ ਨਾ ਇਹੋ ਜਲੇ ਨਾ ਜਾਏ ਤਨ ਸੁਮਨ ਸਨਾਨਕਾ ਜੁਗਲ ਚੱਲੇ ਪਾਏ ਚੌਕੜ ਮੁੱਲ ਨਾਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੁਆਉ ਚੜ ਪਿਆ ਵੇਤ ਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਕ ਕਪਾਹ ਉਹ ਕੱਤੀਏ ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀ

0: ਤਗਨਾ ਤੁਟ ਸਪੂਤ ਮਹੱਲਾ ਪਹਿਲਾ।
1: ਤਗਨਾ ਇੰਦਰੀ ਤਗਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ। ਤਗਨਾ ਪੈਰੀ ਤਗਨਾ ਹੱਥੀ, ਤਗਨਾ ਜੇਵਾ ਤਗਨਾ ਅੱਖੀ, ਵੇਤ ਗਾਇਆ ਪਿਵਤੈ ਬੜਤਾਗੇ ਅਵਰਾ ਕੱਤੈ। ਲੈ ਪਹਾੜ ਕਰੇ ਵੀ ਆ, ਹੋ ਕੜ ਕਾਗਲ ਦਸਰਾ, ਹੋ ਸੁਣ ਵੇਖੋ ਲੋਕਾ ਹੋ ਵਿਡਾਨ। ਮਨ ਅੰਦਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਇਆ, ਕਿਰਪਾ ਕਰੇ ਤਾਂ ਸਾਈਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ।
0: ਵਿਸਨੋ ਹੁਕਮ ਮਨਾਏ ਸੀ,
1: ਹੁਕਮ ਨੇ ਹੋਵੇ ਪ੍ਰਮਾਣ, ਤਾਂ ਖਸਮੈ ਕਾ ਮਹਿਲ ਪਾਏ ਸੀ, ਖਸਮ

0: ਵਪਾਰ ਕੂੜ ਬੋਲ ਕਰੇ ਆਹਾ
1: ਧਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ
0: ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ
1: ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ ਧਾਨ ਲੈ ਪੁਜੈ ਪ੍ਰਾਣ।

0: ਸਤਾਣੇ ਹਰ ਤਣ ਸਤਾਣੇ।
1: ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਆਗੇ ਵਸਤ ਸਜਾਣੀ ਹੈ ਪਿਤਰੀ ਚੋਰ ਕਰੇ ਵੜੀ ਹੱਥ ਦਲਾਲ ਕੇ ਮੁਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।
0: ਜੋ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਹਿਨਾ ਕੀ ਇਹ ਵਹਿਣ ਜੇ ਪਿੰਡਾਂ ਤੋ ਹੋਏ ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪੁਰਾਣੇ ਪਾਉਣ ਵੇ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡਪ ਮਾੜੀਆਂ
1: ਲਾਏ ਬੈਠੇ ਕਰ ਪਾ ਸਾਰਿਆ
0: ਚੀਜ ਕਰ ਮਨ ਭਾਮਦੇ ਹਰ ਬੁੱਝਣ ਨਾਹੀ ਹਾਰਿਆ ਕਰ ਪਰਮਾਏ ਸਿਖਾਇਆ
1: ਵੇਖ ਮਹਿਲਤ ਮਰਨ ਵਿਸਾਰਿਆ
0: ਜਰ ਆਈ ਜੋਵਨ ਹਾਰਿਆ ਜੋਵਨ ਹਾਰਿਆ ਜਰ ਆਈ ਜੋਵਨ ਹਾਰਿਆ।

0: ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਹਰ ਪੂਜ ਕਰਾਵਾ।
1: ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ, ਗੋਹੈ ਹੱਥੇ ਲੱਕੜੀ ਅੰਦਰ ਕੀੜਾ ਹੋਏ, ਗੋਹੇ ਹੱਥੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅਨਕੇ ਜੀਆ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉ ਕਰ ਰੱਖੀਐ ਸੂਤਕ ਭਵੈ ਰਸੋ, ਨਾਨਕ ਸੂਤਕ ਕੇਵਨਾ ਉਤਰੈ ਗਿਆਨੇ ਉਤਾਰੇ ਧੋਏ ਮਹੱਲਾ ਪਹਿਲਾ।
0: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰੈ ਪਰ ਧਨ ਰੂਪ, ਕੰਨੀ ਸੂਤਕ ਕੰਨ ਪੈ ਲਾਏ ਤਵਾਰੀ ਖਾਹੇ, ਨਾਨਕ ਹੰਸਾ ਆਦਮੀ।

0: ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਜਕ ਸੰਭਾਹੇ। ਨਾਨਕ ਜਿੰਨੀ ਗੁਰਮੁਖ ਬੁੱਝਿਆ, ਤਿੰਨਾ ਸੂਥਕ ਨਾਹੇ। ਪੌੜੀ
1: ਸਤਿਗੁਰ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ। ਜਾ ਤਿਸ ਭਾਣਾ
0: ਮਨ ਵਸਾਈਆਂ,
1: ਕਰ ਹੁਕਮ ਮਸਤਕ ਹੱਥ ਧਰ।
0: ਪਿੱਛੋਂ ਮਾਰ ਕੱਢੀਆਂ ਬੁਰਿਆਈਆਂ,
1: ਸਹਿ ਤੁੱਠੇ ਨੌ ਨਿਤ ਪਾਈਆਂ, ਨੌ ਨਿਤ ਪਾਈਆਂ, ਸਹਿ ਤੁੱਠੇ ਨੌ ਨਿਤ ਪਾਈਆਂ।

0: ਹਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁੰਨ ਕੇਰੀ ਹਰ ਪੁੰਨ ਕੇਰੀ। ਸਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਪਿਟਿਓ ਜਾਏ। ਸੁੱਚਾ ਹੋਏ ਕੇ ਜਿਵਿਆ ਲੱਗਾ ਪੜਨ ਸਲੋਕ ਕੋ ਹੱਥੀ ਜਾਏ ਸਟਿਆ ਕਿਸੇ ਹੋ ਲੱਗਾ ਦੋਖ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਨ। ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉ ਤਨ ਗੱਡਿਆ ਥੁੱਕਾ ਪਈਆ ਤਿਤ ਜਿਤ ਮੁਖ ਨਾਮ ਨ ਉਚਰੈ ਬਿਨਾ ਵੈ ਰਸ ਖਾਹੇ ਨਾਨਕੇ ਵੈ ਜਾਣੀਐ ਤਿਤ ਮੁਖ ਥੁੱਕਾ ਪਾਏ ਮਹਲਾ ਪਹਿਲਾ।
1: ਭੰਡ ਜੰਮੀ ਐ ਭੰਡ ਨਿਮੀ ਐ ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ।

0: ਮਨੋ ਵਿਸਾਰੀਐ
1: ਆਪਣ ਹੱਥੀ ਆਪਣਾ
0: ਆਪੇ ਹੀ
1: ਕਾਜ ਸਵਾਰੀਐ ਕਾਜ ਸਵਾਰੀਐ ਆਪੇ ਕਾਜ ਸਵਾਰੀਐ
2: ਆਪਣਾ ਆਪਣਾ ਆਪੇ ਹੀ ਕਾਜ ਸਵਾਰੀਐ।

0: ਨਦਰ ਨੇ ਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ
1: ਦੇਵੇ ਹਾ
0: ਪਾਸਾ ਢਾਲੀਏ ਕਿਛਲਾ ਹੈ ਉਪਰ ਕਾਲੀਏ ਉਪਰ ਕਾਲੀਏ ਕਿਛਲਾ ਹੈ ਉਪਰ ਕਾਲੀਏ।

0: ਗੱਲਾਂ ਕਰੇ ਕਨਹੀਰੀਆਂ ਖਸਮ ਨਾ ਪਾਏ ਸਾ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਉਗਵਾਏ ਮੋਹ ਕੱਖ ਹੋਇਆ ਵਾਓ।

0: ਕਹੀ ਬਣੈ ਅਰਦਾਸ, ਕੂੜ ਕਮਾਣੈ ਕੂੜੋ ਹੋਵੇ, ਨਾਨਕ ਸਿਫਤ ਵਿਗਾਸ ਮਹੱਲਾ ਦੂਜਾ।
1: ਨਾਲ ਇਆਣੇ ਦੋਸਤੀ ਵਡਾਰੂ ਸਿਉਨੇ ਹੋ।

ਨਾਨਕ ਸੇਵਕ ਕਾਢੀਐ ਜੇਸੇ ਤੀ ਖਸਮ ਸਮਾਏ। ਪੌੜੀ ਨਾਨਕ ਅੰਤ ਨ ਜਾਪਣੀ ਹਰ ਤਾਕੇ ਪਾਰਾ ਵਾਰ ਆਪ ਕਰਾਏ ਸਾਖਤੀ।

ਨਾਨਕ ਕਰਣਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ ਕਰਨੀ ਸਾਰ ਫਿਰ ਤਿਸ ਹੀ ਕਰਨੀ ਸਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨ ਸਕੋ ਤੂੰ ਠਾਕੁਰ ਉੱਚ ਭਗਵਾਨਾ ਤੁਮਰੀ ਮਹਿਮਾ ਬਰਨ ਨ ਸਕੋ ਤੂੰ ਠਾਕੁਰ ਉੱਚ ਭਗਵਾਨਾ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਦਸਾਂ ਹਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰ ਵਾਲੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਜੁੜ ਬੈਠ ਕੇ ਸਤਿਕਾਰ ਜੋ ਕੀਰਤਨੀਆਂ ਪਾਸੋਂ ਆਪ ਜੀ ਨੇ ਅਦਬ ਸਤਿਕਾਰ ਸਹਿਤ ਆਸਾ ਕੀ ਵਾਰ ਦੇ ਕੀਰਤਨ ਹਰ ਜਸ ਸਰਵਣ ਕੀਤੇ ਨੇ, ਅੰਮ੍ਰਿਤ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਬਖਸ਼ਿਸ਼ ਹੋਇਆ। ਪਾਵਨ ਪਵਿੱਤਰ ਮੁਖ ਬਾਕ ਉਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਗੋਂਡ ਰਾਗ ਦੇ ਵਿੱਚ ਪਾਵਨ ਸ਼ਬਦ ਫਰਮਾਨ ਕੀਤਾ ਹੈ, ਜੋ ਪਾਵਨ ਅੰਗ 867 ਤੋਂ ਆਰੰਭ ਹੋ ਕੇ 868 ਤੱਕ ਸੁਸ਼ੋਭਿਤ ਹੈ। ਔਰ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਪਰਿਪੂਰਨ ਪਰਮਾਤਮਾ ਪਰਮੇਸ਼ਵਰ ਦੀ ਗੱਲ ਕੀਤੀ ਹੈ, ਜਿਹੜਾ ਸਾਰੇ ਸੰਸਾਰ ਦੇ ਵਿੱਚ ਜੋਤ ਰੂਪ ਕਰਕੇ ਵਿਆਪਕ ਹੈ, ਸਮਾਇਆ ਹੋਇਆ ਹੈ। ਉਸੇ ਦੀ ਜੋਤ ਸਾਰੇ ਜੀਵਾਂ ਦੇ ਵਿੱਚ ਵਰਤ ਰਹੀ ਹੈ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੁੱਧ ਮਹਿ ਕੀਆ, ਜਿਵੇਂ ਬਨਸਪਤੀ ਦੇ ਵਿੱਚ ਅੱਗ ਹੈ, ਲੱਕੜ ਦੇ ਹਰ ਕਣ ਕਣ ਦੇ ਵਿੱਚ ਅੱਗ ਸਮਾਈ ਹੋਈ ਹੈ, ਨਜ਼ਰ ਨਹੀਂ ਆਉਂਦੀ, ਦਿਖਾਈ ਨਹੀਂ ਦਿੰਦੀ। ਦੁੱਧ ਦੇ ਵਿੱਚ ਘਿਓ ਹੈਗਾ, ਔਰ ਦੁੱਧ ਦੇ ਹਰ ਬੂੰਦ ਦੇ ਵਿੱਚ ਮੱਖਣ ਸਮਾਇਆ ਹੋਇਆ ਹੈ, ਪ੍ਰਗਟ ਕਰਨਾ ਪੈਂਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਸਾਰੇ ਬ੍ਰਹਿਮੰਡ ਦੇ ਵਿੱਚ ਉਸ ਅਕਾਲ ਪੁਰਖ ਦੀ ਜੋਤ ਇੰਜ
ਟਿਕੀ ਹੋਈ ਹੈ, ਜਿਸ ਨੇ ਆਪ ਸੰਸਾਰ ਨੂੰ ਸਿਰਜਿਆ ਕਰਤਾ ਹੈ। ਔਰ ਉਹ ਕੇਵਲ ਕਰਤਾ ਨਹੀਂ ਹੈ, ਉਹ ਸਭ ਕੁਛ ਕਰਨ ਤੋਂ ਬਾਅਦ ਉਸ ਦੇ ਵਿੱਚ ਸਮਾਇਆ ਹੋਇਆ ਕਰਤਾ ਪੁਰਖ ਹੈ, ਉਸੇ ਦੇ ਵਿੱਚ ਵਿਆਪਕ ਹੈ। ਇਸ ਪਾਵਨ ਸ਼ਬਦ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਕਿਰਪਾ ਕੀਤੀ। ਪਹਿਲੀਆਂ ਪੰਕਤੀਆਂ ਰਹਾਉ ਦਾ ਬੰਦ ਹੈ, ਸ਼ਬਦ ਦਾ ਮੁੱਖ ਕੇਂਦਰੀ ਭਾਉ। ਨਾਮ ਨਿਰੰਜਨ ਨੀਰ ਨਾਰਾਇਣ ਸਰਸਨਾ ਸਿਮਰਤ ਪਾਪ ਬਿਲਾਇਣ। ਉਸ ਅਕਾਲ ਪੁਰਖ ਦਾ ਜੋ ਨਾਮ ਵਿਸ਼ੇਸ਼ਣ ਰੂਪ ਦੇ ਵਿੱਚ ਸਤਿਗੁਰੂ ਨੇ ਵਰਤਿਆ ਨਿਰੰਜਨ, ਵੈਸੇ ਨਾਮ ਸਾਰੇ ਹੀ ਉਸ ਦੀ ਵਡਿਆਈ, ਉਸ ਦੀਆਂ ਬਖਸ਼ਿਸ਼ਾਂ, ਉਸ ਦੀ ਕਿਰਪਾ ਔਰ ਦਿਆਲਤਾ ਨੂੰ ਦੇਖ ਕੇ ਭਗਤ ਜਨਾਂ ਨੇ ਵਿਸ਼ੇਸ਼ਣ ਰੂਪ ਦੇ ਵਿੱਚ ਬਿਆਨ ਕੀਤੇ ਨੇ। ਕਰਤਮ ਨਾਮ ਕਥੇ ਤੇਰੇ ਜਿਹਬਾ, ਕਿਰਤ ਤੇਰੇ ਕਰਮ, ਤੇਰੇ ਪਰਉਪਕਾਰ, ਤੇਰੀਆਂ ਬਖਸ਼ਿਸ਼ਾਂ ਨੂੰ ਦੇਖ ਕੇ ਭਗਤਾਂ ਨੇ ਉਸ ਦੇ ਨਾਮ ਬਿਆਨ ਕੀਤੇ। ਪਰ ਹੈ ਅਸਲ ਦੇ ਵਿੱਚ ਉਹ ਸਦਾ ਲਈ ਅਟਲ, ਉਸੇ ਰੂਪ ਦੇ ਵਿੱਚ ਇਹ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਹੈ ਨਿਰੰਜਨ। ਅਰਥ ਇਸ ਦੇ ਬੜੇ ਪਿਆਰੇ ਨੇ। ਇਸ ਸ਼ਬਦ ਨੂੰ ਜਦੋਂ ਨਖੇੜ ਕੇ ਪੜ੍ਹਦੇ ਹਾਂ, ਨਿਰ ਅੰਜਨ, ਅੰਜਨ ਕਹਿੰਦੇ ਨੇ ਕਾਲਖ, ਅਤੇ ਕਾਲਖ ਹੈ ਮਾਇਆ ਦੀ, ਕਾਲਖ ਹੈ ਪਦਾਰਥਾਂ ਦੀ। ਜਿਹੜਾ ਪਰਮੇਸ਼ਵਰ ਮਾਇਆ ਦੀ ਕਾਲਖ ਤੋਂ ਨਿਰਲੇਪ ਹੈ, ਨਿਰਅੰਜਨ ਹੈ, ਮਾਇਆ ਦੀ ਕਾਲਖ ਤੋਂ ਪਰੇ ਹੈ, ਉਸ ਅਕਾਲ ਪੁਰਖ ਪਰਮੇਸ਼ਵਰ ਦੇ ਗੁਣਾਂ ਦੀ ਗੱਲ ਕੀਤੀ ਕਿ ਉਸ ਦਾ ਨਾਮ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਦੁਨੀਆ ਵੀ ਹਰ ਮਨੁੱਖ 'ਤੇ, ਹਰ ਜੀਵ 'ਤੇ ਮਾਇਆ ਦਾ ਪ੍ਰਭਾਵ ਹੈ, ਮਨੁੱਖ ਕਬੂਲ ਕਰਦਾ ਹੈ। ਸੰਸਾਰ ਦਾ ਪ੍ਰਭਾਵ, ਪਦਾਰਥਾਂ ਦਾ ਪ੍ਰਭਾਵ ਮਨੁੱਖ 'ਤੇ ਪੈਂਦਾ ਹੈ। ਔਰ ਇਸ ਪ੍ਰਭਾਵ ਦੇ ਅੰਦਰ ਸਾਰੀ ਦੁਨੀਆ ਦੇ ਲੋਕ ਜੀਵਨ ਬਸਰ ਕਰ ਰਹੇ ਨੇ। ਅਕਾਲ ਪੁਰਖ ਵਾਹਿਗੁਰੂ ਆਪ ਪਦਾਰਥਾਂ ਦੇ, ਸੰਸਾਰ ਦੇ ਪ੍ਰਭਾਵ ਤੋਂ ਪਰੇ ਹੈ, ਨਿਰਲੇਪ ਹੈ। ਇਸੇ ਲਈ ਉਸਨੂੰ ਇਸ ਵਡਿਆਈ ਦੇ ਵਿੱਚ ਬਿਆਨ ਕੀਤਾ ਗਿਆ ਕਿ ਭਾਵੇਂ ਉਹ ਸਾਰੇ ਜ਼ਰੇ ਜ਼ਰੇ ਦੇ ਵਿੱਚ ਵਿਆਪਕ ਸਮਾਇਆ ਹੋਇਆ, ਪਰ ਸਾਰਿਆਂ ਤੋਂ ਨਿਰਲੇਪ ਵੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਐਸੇ ਪਰਮੇਸ਼ਵਰ ਦੇ ਨਾਮ ਨੂੰ ਵਡਿਆਉਂਦਾ, ਉਸ ਦੇ ਗੁਣਾਂ ਨੂੰ ਬਿਆਨ ਕਰਦਿਆਂ ਇਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਕਿ ਨਾਰਾਇਣ ਦਾ ਨਾਮ, ਪਰਮੇਸ਼ਵਰ ਦਾ ਨਾਮ ਜਿਹੜਾ ਮਾਇਆ ਦੀ ਕਾਲਖ ਤੋਂ ਆਪ ਬਚਿਆ ਹੋਏ ਅਤੇ ਸਾਨੂੰ ਬਚਾਉਣ ਵਾਲਾ ਹੈ, ਆਪ ਨਿਰਲੇਪ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਮਾਇਆ ਦੀ ਕਾਲਖ ਤੋਂ ਨਿਰਲੇਪ ਕਰਨ ਵਾਲਾ ਹੈ।
ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਇਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਨੇ, ਇਹ ਸਿੱਖਿਆ ਸਾਨੂੰ ਜੀਵਨ ਦੇ ਵਿੱਚ ਧਾਰਨ ਕਰਨ ਵਾਸਤੇ ਉਪਦੇਸ਼ ਦਿੱਤਾ ਹੈ। ਭਗਤ ਜੀ ਨੇ ਬੜੇ ਪਿਆਰੇ ਬਚਨ ਆਪਣੇ ਸ਼ਲੋਕਾਂ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੇ ਕਿ ਮਨੁੱਖ ਦਾ ਜੀਵਨ ਕੀ ਹੈ। ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਹਉ ਬਲਿਹਾਰੀ ਤਿਨ ਕਉ, ਪੈਸ ਜੋ ਨਿਕਸ ਜਾਹੇ। ਆ ਦੁਨੀਆ ਆ ਸੰਸਾਰ ਕਾਲਖ ਦੀ ਕੋਠਰੀ ਏ, ਮਾਇਆ ਦੀ ਕਾਲਖ, ਪਦਾਰਥਾਂ ਦੀ ਕਾਲਖ। ਔਰ ਇਸ ਸੰਸਾਰ ਰੂਪੀ ਕੋਠਰੀ ਦੇ ਵਿੱਚ ਇਸ ਮਨੁੱਖ ਦਾ ਨਿਵਾਸ ਹੈ, ਜਿਸ ਦੇ ਕੋਲ ਗਿਆਨ ਦੇ ਨੇਤਰ ਨਹੀਂ, ਗਿਆਨ ਦੀਆਂ ਅੱਖਾਂ ਨਹੀਂ। ਅੰਧ ਪਰੇ ਤਿਸ ਮਾਹੇ, ਅੰਨੇ ਸ਼ਬਦ ਵਰਤੇ ਆ ਭਗਤ ਜੀ ਨੇ। ਐਸਾ ਕੋਠਾ ਹੋਵੇ, ਐਸਾ ਕਮਰਾ ਹੋਵੇ ਜਿਹੜਾ ਕਾਲਖ ਦੇ ਨਾਲ ਭਰਿਆ ਹੋਇਆ, ਔਰ ਅੰਨਾ ਮਨੁੱਖ ਉਸ ਦੇ ਵਿੱਚ ਆ ਜਾਏ, ਫਿਰ ਉਸ ਦਾ ਜਿਹੜਾ ਉਸ ਕਮਰੇ ਦੇ ਵਿੱਚ ਰਹਿਣਾ ਅਤੇ ਵਿਚਰਨਾ, ਉਹ ਕਾਲਖ ਤੋਂ ਬਚ ਨਹੀਂ ਸਕਦਾ, ਕਿਉਂਕਿ ਅੱਖਾਂ ਤੋਂ ਨਜ਼ਰ ਨਹੀਂ ਆ ਰਿਹਾ, ਦਿਖਾਈ ਨਹੀਂ ਦੇ ਰਿਹਾ। ਅੰਧ ਪਰੇ ਤੇ ਸਮਾਹੇ, ਇਹੋ ਜਿਹੀ ਥਾਂ 'ਤੇ ਜਿਹੜਾ ਮਨੁੱਖ ਕਾਲਖ ਤੋਂ ਆਪਣੇ ਆਪ ਨੂੰ ਬਚਾ ਲਵੇ। ਭਗਤ ਜੀ ਕਹਿੰਦੇ ਨੇ, ਹਉ ਬਲਿਹਾਰੀ ਤਿਸ ਕਉ, ਪੈਸ ਜੋ ਨਿਕਸ ਜਾਹੇ। ਜਿਹੜਾ ਉਸ ਕਾਲੀ ਕੋਠਰੀ ਦੇ ਵਿੱਚ ਕਾਲਖ ਤੋਂ ਬਚ ਕੇ ਨਿਕਲ ਜਾਏ, ਉਸ ਤੋਂ ਮੈਂ ਬਲਿਹਾਰ ਹਾਂ, ਮੈਂ ਉਸ ਤੋਂ ਕੁਰਬਾਨ ਸਦਕੇ ਹਾਂ। ਕਿਵੇਂ ਬਚਿਆ ਜਾ ਸਕਦਾ ਹੈ? ਜੇ ਸਤਿਗੁਰੂ ਦੀ ਬਾਣੀ ਦਾ ਆਸਰਾ, ਕਿਉਂਕਿ ਗਿਆਨ ਸ਼ਬਦ ਦਾ ਹੈ, ਨੇਤਰ ਅੱਖਾਂ ਗਿਆਨ ਦੀਆਂ ਹੋਣ, ਫਿਰ ਬਚਾਅ ਹੋ ਸਕਦਾ ਹੈ। ਹਉ ਬਲਿਹਾਰੀ ਤਿਸ ਕਉ, ਪੈਸ ਜੋ ਨਿਕਸ ਜਾਹੇ, ਉਹਨਾਂ ਤੋਂ ਸਤਿਗੁਰੂ ਬਲਿਹਾਰ, ਉਹਨਾਂ ਤੋਂ ਕੁਰਬਾਨ ਜਾਂਦੇ ਨੇ। ਅਤੇ ਬਚਾਅ ਕਰਨ ਵਾਸਤੇ ਸਤਿਗੁਰੂ ਨੇ ਉਪਦੇਸ਼ ਦਿੱਤਾ, ਰਸਨਾ ਸਿਮਰਤ ਪਾਪ ਬਿਲਾਇਣ। ਇਹ ਮਾਇਕ ਪਦਾਰਥਾਂ ਦੀ ਕਾਲਖ ਤੋਂ ਬਚਣ ਵਾਸਤੇ ਜਿਹੜਾ ਸਾਧਨ ਹੈ, ਰਸਨਾ ਦੇ ਰਾਹੀਂ ਜੀਭ ਦੇ ਨਾਲ ਉਸ ਪਰਮੇਸ਼ਵਰ ਦੇ ਨਾਮ ਨੂੰ ਜਪਣਾ, ਪਾਪ ਬਿਲਾਇਣ, ਕਿਉਂਕਿ ਕਾਲਖ ਮਾਇਆ ਦੀ, ਔਰ ਮਾਇਆ ਦੀ ਜਿਹੜੀ ਕਾਲਖ ਹੈ ਇਹੀ ਮਨੁੱਖ ਤੋਂ ਪਾਪ ਕਰਾਉਂਦੀ ਹੈ। ਪਾਪਾਂ ਦਾ ਜਿਹੜਾ ਮੂਲ ਹੈ ਇਹ ਮਾਇਆ ਦੀ ਕਾਲਖ ਤੋਂ ਪੈਦਾ ਹੁੰਦਾ ਹੈ। ਪਾਪ ਮਨੁੱਖ ਕਾਹਦੇ ਵਾਸਤੇ ਕਰਦਾ ਹੈ? ਪਾਪ ਕਰੈ ਪੰਚਾਂ ਕੇ ਵਸਰੇ, ਕਾਮਾਂ ਦੇ ਕਵਿਕਾਰ ਉਹਨਾਂ ਦੇ ਅਧੀਨ ਹੋ ਕੇ ਮਨੁੱਖ ਵਿਕਾਰਾਂ ਦਾ ਗੁਲਾਮ ਹੋ ਕੇ ਪਾਪ ਕਰਦਾ ਹੈ। ਪਾਪ ਕੀ ਹੈ? ਆਪਣੇ ਅਤੇ ਪਰਾਏ ਦੀ ਪਛਾਣ ਨਹੀਂ, ਚੰਗੇ ਅਤੇ ਮੰਦੇ ਦੀ ਪਛਾਣ ਨਹੀਂ, ਉਹ ਮਨੁੱਖ ਪਾਪ ਕਰਦਾ ਹੈ। ਅਤੇ ਜਿਸ ਮਨੁੱਖ 'ਤੇ ਕਾਮਾਂ ਦੇ ਵਿਕਾਰਾਂ ਦਾ ਪ੍ਰਭਾਵ ਹੋਵੇ, ਉਹ ਪਾਪਾਂ ਦਾ ਗੁਲਾਮ ਹੋ ਜਾਂਦਾ ਹੈ, ਮੁਥਾਜ ਹੋ ਜਾਂਦਾ ਹੈ। ਸਤਿਗੁਰੂ ਨੇ ਬਾਣੀ ਦੇ ਰਾਹੀਂ ਇਹਨਾਂ ਤੋਂ ਬਚਣ ਦੇ ਲਈ ਇੱਕੋ ਇੱਕ ਸਾਧਨ ਔਰ ਜੁਗਤ ਸਾਨੂੰ ਬਖਸ਼ਿਸ਼ ਕੀਤੀ ਹੈ, ਰਸਨਾ ਸਿਮਰਤ। ਰਸਨਾ ਦੇ ਰਾਹੀਂ ਉਸ ਦੀ ਆਰਾਧਨਾ, ਉਸ ਦਾ ਸਿਮਰਨ, ਪਾਪ ਬਿਲਾਇਣ, ਪਾਪਾਂ ਤੋਂ ਜੀਵਨ
ਮੁਕਤ ਹੋ ਸਕਦਾ ਹੈ ਔਰ ਪਾਪ ਸਾਡੇ ਜੀਵਨ ਦੇ ਵਿੱਚੋਂ ਬਲਾਇਣ ਨਸ ਜਾਂਦੇ ਨੇ, ਪਲਾਇਣ ਦੂਰ ਹੋ ਜਾਂਦੇ ਨੇ। ਐਸੇ ਅਕਾਲ ਪੁਰਖ ਪਰਮੇਸ਼ਵਰ ਦਾ ਜਿਹੜਾ ਨਿਵਾਸ ਹੈ, ਟਿਕਾਣਾ ਹੈ, ਉਹ ਰਹਿੰਦਾ ਕਿੱਥੇ ਹੈ? ਜਿਸ ਦੇ ਨਾਮ ਦੀ ਆਰਾਧਨਾ ਕਰਕੇ, ਜਿਸ ਦੇ ਨਾਮ ਨੂੰ ਸਿਮਰਿਆਂ ਸਾਡੇ ਜੀਵਨ ਦੇ ਵਿੱਚੋਂ ਇਹ ਪਾਪ ਕਿਲਵਿਖ ਇਹਨਾਂ ਦਾ ਨਾਸ਼ ਹੋਵੇ। ਜਿਸ ਨੂੰ ਸਤਿਗੁਰੂ ਕਹਿੰਦੇ ਨੇ, ਜਿਸ ਸਿਮਰਤ ਸਭ ਕਿਲਵਿਖ ਨਾਸੈਂ ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਉਸਦੇ ਨਾਮ ਨੂੰ ਸਿਮਰਨ ਹੈ, ਫਿਰ ਉਸਦਾ ਟਿਕਾਣਾ ਕਿੱਥੇ ਹੈ, ਉਹ ਰਹਿੰਦਾ ਕਿੱਥੇ ਹੈ, ਉਸਦਾ ਨਿਵਾਸ ਕਿੱਥੇ ਹੈ? ਕਿਉਂਕਿ ਮਨੁੱਖ ਦਾ ਸੁਭਾਅ, ਮਨੁੱਖ ਜਿਸ ਨੂੰ ਸਿਮਰਨਾ ਚਾਹੁੰਦਾ ਹੈ, ਜਿਸ ਨੂੰ ਯਾਦ ਕਰਨਾ ਚਾਹੁੰਦਾ ਹੈ, ਉਸਦਾ ਟਿਕਾਣਾ ਪਤਾ ਹੋਵੇ, ਉਹ ਰਹਿੰਦਾ ਕਿੱਥੇ ਹੈ, ਉਹਦਾ ਗਿਆਨ ਹੋਵੇ, ਮਨੁੱਖ ਦਾ ਸੁਭਾਅ ਹੈ। ਅਤੇ ਮਹਾਰਾਜ ਕਹਿੰਦੇ ਨੇ, ਨਾਰਾਇਣ ਸਭ ਮਾਹਿ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ। ਉਹ ਅਕਾਲ ਪੁਰਖ ਵਾਹਿਗੁਰੂ ਨਾਰਾਇਣ, ਉਸ ਦਾ ਨਿਵਾਸ ਸਾਰਿਆਂ ਦੇ ਵਿੱਚ ਹੈ, ਔਰ ਉਹਨੂੰ ਸਾਰਿਆਂ ਦੇ ਵਿੱਚ ਦੇਖਣਾ, ਇਹੀ ਉਸ ਦਾ ਸਿਮਰਨ ਹੈ। ਉਸ ਦੀ ਜੋਤ ਸਾਰਿਆਂ ਦੇ ਵਿੱਚ ਨਜ਼ਰ ਆਉਣ ਲੱਗ ਪਏ, ਸਾਰਿਆਂ ਦੇ ਵਿੱਚ ਦਿਖਾਈ ਦੇਣ ਲੱਗ ਪਵੇ। ਬੜਾ ਔਖਾ ਕੰਮ ਹੈ ਮਨੁੱਖ ਨੂੰ ਸਾਰਿਆਂ ਦੇ ਵਿੱਚ ਪਰਮੇਸ਼ਵਰ ਦੀ ਜੋਤ ਨਜ਼ਰ ਨਹੀਂ ਆਉਂਦੀ। ਇਸੇ ਕਰਕੇ ਮਨੁੱਖ ਮਨੁੱਖ ਦੇ ਵਿੱਚ ਦੂਰੀਆਂ ਪਈਆਂ ਹੋਈਆਂ, ਇਸੇ ਕਰਕੇ ਮਨੁੱਖ ਦਾ ਮਨੁੱਖ ਦੇ ਨਾਲ ਵੈਰ ਬਣਿਆ ਹੋਇਆ। ਜਦੋਂ ਸਤਿਗੁਰੂ ਦੀ ਬਖਸ਼ਿਸ਼ ਦੇ ਰਾਹੀਂ ਉਸ ਪਰਮੇਸ਼ਵਰ ਦਾ ਨਿਵਾਸ ਸਾਰਿਆਂ ਦੇ ਵਿੱਚ ਦਿਖਾਈ ਦਿੰਦਾ ਹੈ, ਸਭ ਮਾਹਿ ਨਿਵਾਸ, ਔਰ ਉਸੇ ਦਾ ਪ੍ਰਕਾਸ਼ ਹਰ ਇੱਕ ਹਿਰਦੇ ਦੇ ਵਿੱਚ, ਘਟ ਘਟ ਦੇ ਵਿੱਚ ਉਸੇ ਦਾ ਪ੍ਰਕਾਸ਼ ਹੈ। ਮਨੁੱਖ ਦੇ ਕੋਲ ਆਪਣੀ ਵਡਿਆਈ ਤਾਂ ਹੈ ਨਹੀਂ, ਆਪਣਾ ਗਿਆਨ ਵੀ ਨਹੀਂ ਹੈ, ਆਪਣੇ ਵਿਚਾਰ ਵੀ ਨਹੀਂ ਹੈ, ਇਹ ਸਭ ਕੁਝ ਉਸੇ ਅਕਾਲ ਪੁਰਖ ਤੋਂ ਆ ਰਹੇ ਹੈ। ਹੇ ਭਾਈ, ਸਾਰੇ ਜੀਵਾਂ ਦੇ ਵਿੱਚ ਨਾਰਾਇਣ ਦਾ ਨਿਵਾਸ ਹੈ, ਹਰੇਕ ਸਰੀਰ ਦੇ ਵਿੱਚ ਉਸੇ ਦੀ ਜੋਤ ਪ੍ਰਕਾਸ਼ ਹੋ ਰਹੀ ਹੈ, ਉਸੇ ਦਾ ਚਾਨਣ ਸਾਰਿਆਂ ਦੇ ਵਿੱਚ ਹੋ ਰਿਹਾ ਹੈ। ਅਤੇ ਉਹ ਚਾਨਣ ਗੁਰਬਾਣੀ ਗੁਰੂ ਦੇ ਸ਼ਬਦ ਰਾਹੀਂ ਉਸ ਪ੍ਰਕਾਸ਼ ਦਾ ਅਹਿਸਾਸ ਹੁੰਦਾ ਹੈ, ਉਹ ਚਾਨਣ ਦਿਖਾਈ ਦਿੰਦਾ ਹੈ ਸਤਿਗੁਰੂ ਦੇ ਸ਼ਬਦ ਰਾਹੀਂ। ਐਸੇ ਨਾਮ ਦੀ ਵਡਿਆਈ ਕਰਦਿਆਂ ਹਜ਼ੂਰ ਕਹਿੰਦੇ ਨੇ, ਨਾਰਾਇਣ ਕਹਿਤੇ ਨਰਕ ਨ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ। ਨਰਕ ਨੂੰ ਮਨੁੱਖ ਨੇ ਮਾੜਾ ਮੰਨਿਆ, ਉੱਥੇ ਸਜ਼ਾ ਮਿਲਦੀ ਹੈ, ਉੱਥੇ ਕੀਤੇ ਹੋਏ ਪਾਪ ਉਜਾਗਰ ਹੁੰਦੇ ਨੇ, ਉਹਨਾਂ ਪਾਪਾਂ ਦੇ ਕਰਕੇ ਮਨੁੱਖ ਨੂੰ ਸਜ਼ਾ ਮਿਲਦੀ ਹੈ। ਪਾਤਸ਼ਾਹ ਕਹਿੰਦੇ ਨੇ, ਜਿਹੜਾ ਮਨੁੱਖ ਨਾਮ ਦੇ ਨਾਲ ਸੁਰਤ ਜੋੜ ਲੈਂਦੇ, ਨਾਰਾਇਣ ਕਹਿਤੇ ਨਾਮ ਨੂੰ ਉਚਾਰਨ ਕੀਤੇ ਆ, ਪਰਮੇਸ਼ਵਰ ਦੇ ਨਾਮ ਨੂੰ ਜਪਿਆ, ਨਰਕ ਨਾ ਜਾਹੇ, ਨਰਕਾਂ ਦੇ ਵਿੱਚ ਜਾਣ ਤੋਂ ਜੀਵ ਦਾ ਬਚਾਅ ਹੋ ਜਾਂਦਾ ਹੈ। ਭਾਓ ਨਾਰਾਇਣ ਦਾ ਨਾਮ ਜਪਣ ਵਾਲੇ ਜੀਵ ਨਰਕਾਂ ਦੇ ਵਿੱਚ ਨਹੀਂ ਪੈਂਦੇ, ਪਰ ਨਾਰਾਇਣ ਦੀ ਭਗਤੀ ਕਰਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ। ਨਾਰਾਇਣ ਸੇਵ ਸਗਲ ਫਲ ਪਾਹੀ,
ਅਸਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੀਆਂ ਦਾਤਾਂ ਦਾ ਮਾਲਕ ਹੈ, ਸਾਰੇ ਸੁੱਖਾਂ ਦਾ ਦੇਣ ਵਾਲਾ ਹੈ। ਮਨੁੱਖ ਨੂੰ ਇਹ ਭਰੋਸਾ ਬਣ ਆਏ, ਇਹ ਵਿਸ਼ਵਾਸ ਬਣੇ ਕਿ ਸਾਰੇ ਸੁੱਖ ਦੇਣ ਵਾਲਾ ਕੇਵਲ ਅਕਾਲ ਪੁਰਖ ਪ੍ਰਭੂ ਆਪ ਹੈ। ਪਰ ਮਨੁੱਖ ਦੁਨੀਆਂ ਦੇ ਵਿੱਚੋਂ ਸੁੱਖਾਂ ਦੀ ਭਾਲ ਕਰਦਾ ਹੈ, ਪਦਾਰਥਾਂ ਦੇ ਵਿੱਚੋਂ ਮਨੁੱਖ ਸੁੱਖਾਂ ਨੂੰ ਲੱਭਦਾ ਹੈ। ਪਰ ਜਿਤਨੇ ਵੀ ਸੁੱਖ ਦੁਨੀਆਂ ਦੇ ਅੰਦਰ ਮਨੁੱਖ ਭਾਲਦਾ ਹੈ, ਹਰੇਕ ਸੁੱਖ ਦੇ ਪਿੱਛੇ ਦੁੱਖ ਆ ਖਲੋਂਦੇ ਨੇ। ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਜੀਵਨ ਦਾ ਆਧਾਰ ਬਣਾ ਲਿਆ, ਉਹੀ ਸਦੀ ਵੀ ਸੁੱਖ ਹੈ, ਉਹੀ ਸਦੀ ਵੀ ਆਨੰਦ ਹੈ। ਨਾਰਾਇਣ ਸੇਵ ਸਗਲ ਫਲ ਪਾਹੇ, ਉਸ ਦੀ ਸੇਵਾ ਕੀਤੇ ਹਾਂ। ਸੇਵਾ ਕੀ ਹੈ? ਉਸ ਦੀ ਭਗਤੀ, ਉਸ ਨੂੰ ਯਾਦ ਕਰਨਾ, ਚਿੰਤਨ ਕਰਨਾ, ਸਗਲ ਫਲ ਪਾਹੇ, ਸਾਰੇ ਫਲ ਪ੍ਰਾਪਤ ਕਰ ਲੈਂਦੇ ਨੇ। ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਹਿਤ ਸੰਸਾਰ। ਮਨ ਦੇ ਵਿੱਚ ਪਰਮੇਸ਼ਵਰ ਦੇ ਨਾਮ ਦਾ ਆਧਾਰ। ਦਰਅਸਲ ਮਨੁੱਖ ਨੂੰ ਮਾਨਸਿਕ ਤੌਰ 'ਤੇ ਜਿਉਣ ਦੇ ਲਈ ਕੋਈ ਨਾ ਕੋਈ ਆਸਰਾ ਚਾਹੀਦਾ, ਆਧਾਰ ਚਾਹੀਦਾ। ਮਨੁੱਖ ਲੱਭਦਾ ਪਰਿਵਾਰ ਦਾ ਆਸਰਾ, ਧਨ ਦਾ ਆਸਰਾ। ਦੁਨੀਆਂ ਦੇ ਵਿੱਚ ਇਹ ਸਾਰੇ ਆਸਰੇ ਜਿਸ ਨੂੰ ਸਾਹਿਬ ਕਹਿੰਦੇ ਨੇ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ। ਠੀਕ ਹੈ, ਦੁਨੀਆਂ ਦੇ ਵਿੱਚ ਲੋਕਾਂ ਦੇ ਆਸਰੇ ਹੋਰ ਹੋਣਗੇ, ਆਧਾਰ ਲੋਕਾਂ ਨੇ ਬਣਾਏ ਹੋਣਗੇ, ਪਰ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਉਹਨਾਂ ਦੇ ਲਈ ਪਰਮੇਸ਼ਵਰ ਦਾ ਨਾਮ ਇਸ ਸੰਸਾਰ ਸਾਗਰ ਤੋਂ ਪਾਰ ਕਰਨ ਦੇ ਲਈ ਬੋਹਿਤ ਜਹਾਜ਼ ਦੀ ਤਰ੍ਹਾਂ ਹੈ। ਹੁਣ ਸਾਗਰ ਦੇ ਵਿੱਚੋਂ, ਦਰਿਆ ਦੇ ਵਿੱਚੋਂ, ਪਾਣੀ ਦੇ ਵਿੱਚੋਂ ਲੰਘਣਾ ਹੋਵੇ, ਸਾਧਨ ਅਪਣਾਉਣੇ ਪੈਂਦੇ ਨੇ। ਬੇੜੀ ਚਾਹੀਦੀ ਹੈ, ਬੋਹਿਤ ਦੀ ਲੋੜ ਹੈ। ਇਹ ਸੰਸਾਰ, ਇਹ ਦੁਨੀਆ ਵੀ ਸਾਗਰ ਦੀ ਤਰ੍ਹਾਂ ਹੈ। ਇਸ ਦੁਨੀਆ ਵੀ ਸਾਗਰ ਦੇ ਵਿੱਚੋਂ ਪਾਰ ਲੰਘਣ ਵਾਸਤੇ ਸਤਿਗੁਰੂ ਦਾ ਉਪਦੇਸ਼, ਸਤਿਗੁਰੂ ਦੀ ਸਿੱਖਿਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਸਤਿਗੁਰ ਬੋਹਿਤ ਹਰ ਨਾਮ ਹੈ ਕਿ ਤਬਿਦ ਚੜ੍ਹਿਆ ਜਾਏ। ਕਿਵੇਂ ਸਵਾਰ ਹੋਈਏ? ਇਹ ਤਾਂ ਗੱਲ ਪਤਾ ਲੱਗੀ ਵੀ ਨਾਮ ਰੂਪੀ ਬੋਹਿਤ ਜਹਾਜ਼ ਹੈ ਸਤਿਗੁਰੂ, ਪਰ ਸਵਾਰ ਕਿਵੇਂ ਹੋਣਾ ਹੈ? ਸਾਹਿਬ ਕਹਿੰਦੇ ਨੇ, ਸਤਿਗੁਰ ਕੈ ਭਾਣੇ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ। ਰਜ਼ਾ ਦੇ ਵਿੱਚ ਜਿਉਣ ਦੀ ਜੁਗਤ ਆ ਜਾਏ, ਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੀ ਜੁਗਤ ਆ ਜਾਏ। ਅਤੇ ਸਾਹਿਬ ਕਹਿੰਦੇ ਨੇ ਫਿਰ ਇਸ ਨਾਮ ਰੂਪੀ ਜਹਾਜ਼ ਦੇ ਵਿੱਚ ਸਵਾਰ ਹੋ ਕੇ ਭਾਉ ਜਲ ਸੰਸਾਰ ਤੋਂ ਲੰਘ ਸਕਦੇ ਹਾਂ। ਪਰ ਨਾਰਾਇਣ ਕਹਿਤ ਜਮ ਭਾਗ ਪਲਾਇਣ, ਜਮਾਂ ਦਾ ਜਿਹੜਾ ਡਰ ਹੈ ਉਹ ਪਲਾਇਣ ਕਰ ਜਾਂਦਾ ਹੈ, ਪਰ ਜਮਾਂ ਦਾ ਡਰ ਨਹੀਂ ਰਹਿੰਦਾ। ਕਿਉਂ? ਨਾਰਾਇਣ ਦੰਤ ਭਾਨੇ ਡਾਇਣ, ਪਰਮੇਸ਼ਵਰ ਨੇ ਮਾਇਆ ਡੰਗਣੀ ਦੇ ਦੰਦ ਉਹਨਾਂ ਨੂੰ ਭੰਨ ਦਿੱਤਾ ਹੈ। ਕਿਉਂ? ਕਿਉਂਕਿ ਉਹ ਮਾਇਆ ਦੀ ਕਾਲਖ ਤੋਂ ਨਿਰਲੇਪ ਹੈ, ਮਾਇਆ ਦਾ ਪ੍ਰਭਾਵ ਅਕਾਲ ਪੁਰਖ 'ਤੇ ਨਹੀਂ। ਨਾਰਾਇਣ ਦੰਤ ਭਾਨੇ ਡਾਇਣ, ਉਹ ਦੰਦ ਭੰਨਣ ਵਾਲਾ ਹੈ। ਅਤੇ ਸਾਹਿਬ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਅਕਾਲ ਪੁਰਖ ਵਾਹਿਗੁਰੂ ਸਦਾ ਰਹਿਮਤਾਂ ਅਤੇ ਬਖਸ਼ਿਸ਼ਾਂ ਕਰਨ ਵਾਲਾ ਹੈ। ਨਾਰਾਇਣ ਸਦ ਸਦ ਬਖਸ਼ੰਦ, ਨਾਰਾਇਣ ਕਿਨੇ ਸੁਖ ਸਹਿਜ ਆਨੰਦ। ਉਹ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ, ਸਦ ਬਖਸ਼ੰਦ, ਸਦਾ ਮਿਹਰਬਾਨਾ
ਸਭਨਾ ਦੇ ਆਧਾਰੀ, ਸਾਰਿਆਂ ਦੇ ਜੀਵਨ ਦਾ ਆਧਾਰ ਅਤੇ ਬਖਸ਼ਿਸ਼ਾਂ ਕਰਨ ਵਾਲਾ ਅਤੇ ਸੁੱਖਾਂ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾ ਕੇ ਨਿਵਾਜ ਦੇ ਨਾਰਾਇਣ ਕਿਨੇ ਸੁਖ ਆਨੰਦ, ਉਸ ਦੇ ਨਾਮ ਦੇ ਵਿੱਚੋਂ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸ਼ਰਨ ਹੀ ਪਾਈਏ, ਉਸ ਦੀ ਸ਼ਰਨ ਦੇ ਵਿੱਚ ਆ ਕੇ ਨਾਮ ਦੇ ਰਾਹੀਂ ਆਤਮਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਨਾਰਾਇਣ ਪ੍ਰਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੋ ਮਾਈ ਬਾਪ। ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦਾ ਪ੍ਰਤਾਪ ਹੈ, ਹਿਰਦੇ ਦੇ ਵਿੱਚ ਨਾਮ ਪ੍ਰਗਟ ਹੋਵੇ ਉਸ ਦਾ ਪ੍ਰਤਾਪ ਨਜ਼ਰ ਆਉਂਦਾ ਹੈ, ਦਿਖਾਈ ਦਿੰਦਾ ਹੈ, ਅਤੇ ਜਿਨ੍ਹਾਂ 'ਤੇ ਨਾਮ ਦਾ ਪ੍ਰਤਾਪ ਹੈ ਉਹਨਾਂ ਨੂੰ ਸਤਿਗੁਰੂ ਨੇ ਆਖਿਆ, ਅਕਾਲ ਪੁਰਖ ਪਰਮਾਤਮਾ ਦੀ ਵਡਿਆਈ, ਉਸ ਦੇ ਗੁਣਾਂ ਨੂੰ ਗਾਇਨ ਕਰਨ ਵਾਲੇ ਜਿਹੜੇ ਭਗਤ ਜਨ ਸੇਵਕ ਨੇ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਇੰਝ ਸਹਾਈ ਹੁੰਦਾ ਹੈ ਜਿਵੇਂ ਇੱਕ ਬੱਚੇ ਦੇ ਲਈ ਮਾਪਿਓ ਨੇ। ਨਾਰਾਇਣ ਸੰਤ ਕੋ ਮਾਈ ਬਾਪ, ਸੰਤ ਭਗਤ ਦੇ ਲਈ ਪਰਮੇਸ਼ਵਰ ਦਾ ਨਾਮ ਇੰਝ ਜੀਵਨ ਦਾ ਆਸਰਾ ਆਧਾਰ ਹੈ ਜਿਵੇਂ ਬੱਚੇ ਦੇ ਲਈ ਮਾਤਾ ਪਿਤਾ ਉਸਦੇ ਜੀਵਨ ਦੀ ਸੰਭਾਲ ਕਰਨ ਵਾਲੇ ਨੇ, ਉਸ ਦਾ ਆਧਾਰ ਨੇ। ਪਰ ਇਹ ਨਾਮ ਦੀ ਦਾਤ ਜਿਹੜੀ ਮਿਲਦੀ ਹੈ ਗੁਰੂ ਕੀ ਸੰਗਤ ਦੇ ਵਿੱਚੋਂ, ਨਾਰਾਇਣ ਸਾਧ ਸੰਗ ਨਾਰਾਇਣ, ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਦੇ ਨਾਮ ਦੀ ਆਰਾਧਨਾ ਬਾਰੰਬਾਰ ਨਾਰਾਇਣ ਗਾਇਣ, ਬਾਰ ਬਾਰ ਸਤਿਗੁਰੂ ਦੇ ਸਨਮੁਖ ਹੋ ਕੇ ਉਸ ਦੇ ਨਾਮ ਨੂੰ ਗਾਇਨ ਕਰਨਾ। ਅਤੇ ਪਾਤਸ਼ਾਹ ਕਹਿੰਦੇ ਨੇ ਸ਼ਬਦ ਦੇ ਰਾਹੀਂ ਪ੍ਰਾਪਤੀ ਕੀ ਹੋਵੇਗੀ, ਮਿਲਦਾ ਕੀ ਹੈ, ਬਸਤ ਅਗੋਚਰ ਗੁਰ ਮਿਲ ਲਹੀ, ਨਾਰਾਇਣ ਓਟ ਨਾਨਕ ਦਾਸ ਗਹੀ। ਉਹ ਵਸਤੂ, ਉਹ ਧਨ ਦੌਲਤ ਦੀ ਪ੍ਰਾਪਤੀ ਹੁੰਦੀ ਹੈ ਜਿੱਥੋਂ ਤੱਕ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ, ਇਹਨਾਂ ਅੱਖਾਂ ਦੇ ਰਾਹੀਂ ਉਹਨੂੰ ਦੇਖਿਆ ਨਹੀਂ ਜਾ ਸਕਦਾ, ਕੰਨਾਂ ਦੇ ਰਾਹੀਂ ਉਸ ਨੂੰ ਸੁਣਿਆ ਨਹੀਂ ਜਾ ਸਕਦਾ, ਪਰ ਗੁਰੂ ਦੇ ਸਨਮੁਖ ਹੋ ਕੇ ਉਹ ਪਰਮੇਸ਼ਵਰ ਦੇ ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਗੁਰੂ ਦੀ ਰਹਿਮਤ ਦੇ ਰਾਹੀਂ ਉਸਨੂੰ ਦੇਖਿਆ ਜਾ ਸਕਦਾ ਹੈ। ਅਤੇ ਜਿਹੜਾ ਉਹ ਨਾਮ ਵਸਤੂ ਨੂੰ ਪ੍ਰਾਪਤ ਕਰ ਲੈਂਦਾ ਹੈ ਵੱਡਿਆਂ ਭਾਗਾਂ ਵਾਲਾ, ਉਸਨੂੰ ਸਾਹਿਬ ਨੇ ਆਖਿਆ ਨਾਰਾਇਣ ਓਟ ਨਾਨਕ ਦਾਸ ਗਹੀ। ਹੇ ਨਾਨਕ, ਉਸ ਪਰਮੇਸ਼ਵਰ ਦੀ ਓਟ ਲੈ ਕੇ ਨਾਮ ਨੂੰ ਹਿਰਦੇ ਦੇ ਵਿੱਚ ਟਿਕਾ ਲਿਆ, ਅਤੇ ਦਾਸ ਨੇ ਉਹ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਪਕੜ ਲਿਆ, ਭਾਉ ਧਾਰਨ ਕਰ ਲਿਆ। ਸਤਿਗੁਰੂ ਐਸੀ ਬਖਸ਼ਿਸ਼ ਕਰ ਰਹੇ ਨੇ, ਸਾਧ ਸੰਗਤ ਦੇ ਵਿੱਚ ਜੁੜਿਆ ਨਾਮ ਦੀ ਪ੍ਰਾਪਤੀ, ਔਰ ਜਿਹੜਾ ਨਾਮ ਅਕਾਲ ਪੁਰਖ ਪਰਮੇਸ਼ਵਰ ਦਾ ਉਹ ਸਾਰਿਆਂ ਦੇ ਵਿੱਚ ਜੋਤ ਕਰਕੇ ਵਿਆਪਕ ਹੈ, ਸ਼ਬਦ ਦੇ ਰਾਹੀਂ ਉਸ ਨੂੰ ਮਿਲਾਪ ਦਾ ਸੁੱਖ ਮਾਣਿਆ ਜਾ ਸਕਦਾ ਹੈ, ਆਨੰਦ ਮਾਣਿਆ ਜਾ ਸਕਦਾ ਹੈ। ਸਤਿਗੁਰੂ ਕਿਰਪਾ ਕਰਨ, ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਇਹ ਪਾਵਨ ਉਪਦੇਸ਼ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ। ਨਾਰਾਇਣ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ, ਉਸ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਲੋਕ ਪਰਲੋਕ ਸੁਹੇਲਾ ਹੋ ਸਕੇ। ਇਹਨੇ ਕੁ ਵਿਚਾਰਾਂ ਆਪ ਜੀ ਪ੍ਰਵਾਨ ਕਰ ਲੈਣੀਆਂ। ਆਓ ਸਤਿਕਾਰਯੋਗ ਕੀਰਤਨੀਆਂ ਪਾਸੋਂ ਆਪ ਜੀ ਨੇ ਰੱਬੀ ਗੁਰਬਾਣੀ ਦੇ ਕੀਰਤਨ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

like. She'd like.

ਲੀ ਰੱਖੋ ਰੱਖਣ ਹਰ ਦਿਆਲਾ ਨਾਨਕ ਘਰ ਕੀ ਗੋਲੇ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦਾ ਰੱਖਾਂ ਸੰਭਾਲ ਸੁਕਹੁ ਟਲ ਗੁਰ ਸੇਵੀਆ ਅਹਨ ਸਹਿ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਜੀ ਗੋਂਡ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਰਹਾਉ ਨਾਰਾਇਣ ਸਭ ਮਹਿ ਨਿਵਾਸ ਨਾਰਾਇਣ ਘਟ ਘਟ ਪਰਗਾਸ ਨਾਰਾਇਣ ਕਹਿਤੀ ਨਰਕ ਨ ਜਾਹੀ ਨਾਰਾਇਣ ਸੇਵਾ ਸਗਲ ਫਲ ਪਾਹੀ ਨਾਰਾਇਣ ਮਨ ਮਹਿ ਆਧਾਰ ਨਾਰਾਇਣ ਬੁਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੀ ਡਾਇਣ ਨਾਰਾਇਣ ਸਦ ਸਦ ਬਕ ਸਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਰਾਇਣ ਬਾਰੰਬਾਰ ਨਰਾਇਣ ਗਾਇਣ ਬਸਤੀ ਅਗੋਚਰ ਗੁਰ ਮਿਲ ਲਈ ਨਰਾਇਣ ਓਟ ਨਾਨਕ ਦਾਸ ਗਈ ਬਸਤੀ ਅਗੋਚਰ ਗੁਰ ਮਿਲ ਲਈ ਨਾਰਾਇਣ ਓਟ ਨਾਨਕ ਦਾਸ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਹਾਜ਼ਰੀਆਂ ਪਾ ਰਹੇ ਹੋ ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਗੁਰਸਿੱਖੀ ਨਾਮ ਦਾਨ ਬਚਨ ਚੜ੍ਹਦੀ ਕਲਾ ਬਚਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਹੇ ਗੁਰੂ ਸਤਨਾਮ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ।

0: ਮਨੁਹਾ ਨਾਮ ਤੇਰੇ ਸੰਗ ਸਹਾਈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਹਰ ਕੋ ਨਾਮ ਖਿਨ ਮਾਹੀ ਉਧਾਰੀ ਹਰ ਕੋ ਨਾਮ ਕੋਟ ਪਾਪ ਪਰ ਹਰੈ ਨਾਨਕ ਪਾਵੋ ਸੁਖ ਕਨੇਰੇ ਨਾਮ ਜਪਤ ਹੋਏ ਸਖੀਆ
1: ਹਰ ਕਾ ਨਾਮ ਜਪਤ
0: ਨਿਸਤਰੈ ਹਰ ਕਾ ਨਾਮ ਜਪਤ ਗਾਵੈ ਤੈ ਹਰ ਨਾਮ ਸੰਗ ਹੋਤ ਸੁਹੇਲਾ ਨਾਨਕ ਗੁਰਮੁਖ ਪਰਮ ਗਤ ਪਾਈਐ ਨਾਮ ਜਪਤ ਪੈ ਪਾਰ ਪਰਾਹੇ ਹਰ ਕਾ ਨਾਮ ਤਤਕਾਲ ਉਧਾਰੇ ਨਾਮ ਜਪਤ ਪਾਵੇ ਵਿਸਰਾਮ ਹਰ ਕਾ ਨਾਮ ਕੋਟ ਪਾਪ ਖੋਵੇ ਨਾਨਕ ਪਾਈਏ ਸਾਧ ਕੇ ਸੰਗ ਹਰ ਕਾ ਨਾਮ ਉਹਾ ਸੰਗ ਤੋਸਾ ਹਰ ਕਾ ਨਾਮ ਸੰਗ ਉਜਿਆਰਾ ਹਰ ਕਾ ਨਾਮ ਤੈ ਨਾਲ ਪਛਾਨੂ ਤੈ ਹਰ ਕੇ ਨਾਮ ਕੀ ਤੁਮ ਉੱਪਰ ਛਾਮ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੇ ਹਰ ਕੇ ਨਾਮ ਉਦਰੇ ਜਨ ਕੋਟ ਹਰ ਹਰ ਔਖਦ ਸਾਧ ਕਮਾਤ ਪਾਰ ਬ੍ਰਹਮ ਜਨ ਕੀਨੋ ਦਾਨ ਨਾਨਕ ਜਨ ਕੇ ਬਿਰਤ ਬਵੇਕੈ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਨਾਮ ਜਪਤ ਕਾ ਪਰੇ ਨ ਭੰਗ ਹਰ ਕੇ ਨਾਮ ਜਨ ਸੋਭਾ ਪਾਈ ਹਰ ਨਾਮ ਜਪਤ ਕਛ ਨਾਹੇ ਬਿਯੋਗ ਨਾਨਕ ਪੂਜੇ ਹਰ ਹਰ ਦੇਵਾ ਹਰ ਤਨ ਜਨ ਕੋ ਆਪ ਪ੍ਰਭ ਦਿਨ ਹਰ ਪ੍ਰਤਾਪ ਜਨ ਅਵਰ ਨ ਜਾਣੀ ਸੁਨ ਸਮਾਧ ਨਾਮ ਰਸ ਮਾਤੇ ਹਰ ਕਾ ਭਗਤ ਭਗਤ ਨਹੀਂ ਛਪੇ ਨਾਨਕ ਜਨ ਸੰਕੇਤੇ ਤਰੇ ਨਾਮ ਤੇਨ ਹਰ ਹਰ ਗੁਣ ਗਾਮ ਨਾਮ ਸੁਰਤ ਦਰਦ ਦੁਖ ਲਥਾ ਸੰਤ ਪ੍ਰਤਾਪ ਦੁਰਤ ਸਭ ਨਸੈ

ਖਰਸਾ ਸਿਮਰਤ ਵਖਿਆਨ ਸਗਲ ਤਿਆਗ ਮਨ ਮੱਧੇ ਫਿਰਿਆ ਪੁੰਨ ਦਾਨ ਹੋਮੇ ਬਹੁ ਰਤਨਾ ਵਰਤ ਨੇਮ ਕਰੇ ਬਹੁ ਭਾਤੀ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਮਹਾ ਉਦਾਸਤ ਪੀਸਰ ਥੀਵੈ ਕਣਕ ਅਸਵ ਹੈ ਵਰ ਭੂਮ ਦਾਨ ਜੈਨ ਮਾਰਗ ਸੰਜਮਤ ਸਾਧਨ।

ਰਾਖੀ ਸਰਨੀ ਪਰੈ ਨਾਨਕ ਕੇ ਬਲ ਬਲ ਜਾਸਾ ਸਾ ਸੰਗ ਜਾ ਕਾ ਮਿਟੇ ਅਭਿਮਾਨ ਸੋ ਗਣੀਏ ਸਭ ਤੇ ਉੱਚਾ ਹਰ ਹਰ ਨਾਮ ਤਿੰਨ ਘਟ ਘਟ ਜੀਨਾ ਪੇਖੇ ਸਗਲ ਸਿਸ ਸਾਜਨਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਥਾਵੇਂ ਕੋ ਨਾ ਤੇਰਾ ਥਾਉ ਸਗਲ ਕਟਾਕੋ ਦੇਵੋ ਦਾਨ ਸਗਲ ਕਟਾਕੇ ਅੰਤਰ ਜਾਮੀ ਆਪਨ ਸੰਗ ਆਪ ਪ੍ਰਵਰਾਤੇ ਨਾਨਕ ਅਵਰ ਨ ਜਾਨਸ ਕੋਏ ਹਰ ਕੋ ਨਾਮ ਜਪ ਨਿਰਮਲ ਕਰਮ ਸਾ ਸੰਗ ਦੁਰਮਤ ਮਲ ਹਿਰਿਆ ਹਰ ਕਾ ਨਾਮ ਜਪੋ ਜੀ ਸਦਾ ਹਰ ਕੋ ਜਾ

ಜಾಗತಿ ಕರ್ಪ್ರಸಾದ ಗುರುದೇವ ಅಷ್ಟಪದಿ ಜಿಷ್ಠಾ ಕರ್ಕೋ ರಖ ಮನ ಮಾಹೇ ਜਿਸੋ ਸਿਮਰਤ ਪਰਮ ਗਤ ਪਾਵ ਹੈ ਧਿਆਏ ਸਦਾ ਮਨ ਦੰਦ ਆਠ ਪੈਰ ਸਿਮਰੋ ਤਿਸ ਰਸਨਾ ਨਾਨਕ ਸਦਾ ਧਿਆਈਏ ਧਿਆਵਨ ਯੋਗ ਤਿਸੇ ਤਿਆਗ ਤਰਲ ਭਾਵ ਹੈ ਮਨ ਆਠ ਪੈਰ ਤਾ ਕਾ ਜਸ ਗਾਵੀ ਜੇ ਮੁਖ ਤਾਕੋ ਜਸ ਰਸਨ ਬਖਾਨੇ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪਾਸੇ ਤੀ ਕਰ ਜਾਵ ਹੈ ਲਿਵ ਲਾਵੋ ਤਿਸ ਰਾਮ ਸੁਨੇਹੀ ਮਨ ਸੁਖ ਪਾਵੇ ਮਨ ਛਰਨੀ ਪਟ ਠਾਕਰ ਪ੍ਰਗਟਾ ਕੇ ਮਨ ਸਾ ਸਾ ਸਿਮਰੋ ਪ੍ਰਭੂ ਜੇ ਨਾਨਕ ਤਾ ਕੀ ਭਗਤ ਕਰੇ ਮਨ ਤਿਸ ਸਿਮਰਤ ਕੋ ਆਲਸ ਕੀਜੇ ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ ਰਾਖ ਪ੍ਰਭ ਪ੍ਰਭ ਆਪਣੇ ਮਨਾ ਉਠਤ ਬੈਠਤ ਸਤਿਸੇ ਧਿਆਈ ਈਹਾਂ ਊਹਾਂ ਨਾਨਕ ਤੇਰੀ ਮਨ ਆਠ ਪੈਰ ਕਰ ਤਿਸਕਾ ਧਿਆਨ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਸੋ ਪ੍ਰਭ ਸਿਮਰੋ ਸਦਾ ਅਨੂਪ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਗੁਰ ਪ੍ਰਸਾਦ ਨਾਨਕ ਜਸ ਕਹੇ ਜੈ ਪ੍ਰਸਾਦ ਭੇਖੇ ਬਿਸਮਾਦ ਜੈ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਸਪੂਰਨ ਫਲੈ ਪ੍ਰਸਾਦ ਸੁਖ ਸਹਿ ਸਮਾਵੇ ਗੁਰ ਪ੍ਰਸਾਦ ਨਾਨਕ ਮਨ ਜਾਗ ਹੋ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਰੇ ਮਨ ਮੂਰਤੂ ਤਾਕੋ ਜਾਪ ਤਿਸੇ ਜਾਨ ਮਨ ਸਦਾ ਹਜੂਰੇ ਰੇ ਮਨ ਮੇਰੇ ਤੂੰ ਤਾਸਿਓ ਰਾਜ ਨਾਨਕ ਜਾਪ ਜਪੇ ਜਪ ਸੋਏ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਦਿਆ ਤੇ ਕਮਲ ਬਿਗਾਸ ਪ੍ਰਭ ਦਿਆ ਤੇ ਮਤ ਉਤਮ ਹੋਏ ਆਪੂ ਕਿਛੁ ਨ ਕਿਨਹੁ ਜਿਤ

ਮਖ ਨਿਮਕ ਠਾਕਰ ਨਮਸਕਾਰ ਨਾਨਕ ਅਪਰ ਸਗਲ ਨਿਸਤਾਰੇ ਅਸ਼ਟਪਦੀ ਮਨ ਮੇ ਪ੍ਰੀਤ ਨਿਰੰਜਨ ਦਰਸ ਸਾਧ ਕੀ ਟਹਿਲ ਸੰਸੰਗ ਹੇਤ ਸਭ ਤੇ ਜਾਣੇ ਆਪਸ ਕੋ ਮੰਦਾ ਮਨ ਕੀ ਵਾਸਨਾ ਮਨ ਤੇ ਟਰੈ ਕਨਕ ਕੋਟ ਬਦੇ ਕੋ ਐਸਾ ਪਰਸ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਇਸ ਵੈਸ਼ਨੋ ਕਾ ਨਿਰਮਲ ਧਰਮ ਕੇਵਲ ਭਗਤ ਕੀਰਤਨ ਸੰਗ ਰਾਚੇ ਸਭ ਉੱਪਰ ਹੋਵਤ ਕਿਰਪਾਲ ਨਾਨਕ ਵੈਸ਼ਨੋ ਪਰਮ ਗਤ ਪਾਵੇ ਸਗਲ ਤਿਆਗੇ ਦੁਸ਼ਟ ਕਾ ਸੰਗ ਕਰ ਪੂਜੇ ਸਗਲ ਪਾਰ ਬ੍ਰਹਮ ਇਸ ਭਗਵਤੀ ਕੀ ਮਤ ਉੱਤਮ ਹੋਵੇ ਮਨ ਤਨ ਅਰਪੇ ਬਿਸ਼ਨ ਪ੍ਰੀਤ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਰਾਮ ਨਾਮ ਆਤਮ ਮੇ ਸੋਦੈ ਉਸ ਪੰਡਤ ਕੇ ਵਿਦੇਸ਼ ਜਗ ਜੀਵੇ ਸੋ ਪੰਡਤ ਫਿਰ ਜੋ ਨਾਵੇ ਸੂਖਮ ਮੇ ਜਾਣੇ ਅਸਤੂਲ ਨਾਨਕ ਉਸ ਪੰਡਤ ਕੋ ਸਦਾ ਦੇਸ ਚੌ ਵਰਨਾ ਮੈਂ ਜਪੇ ਕਉ ਨਾਮ ਸਾ ਸੰਗ ਪਾਵੇ ਜਨ ਕੋਏ ਪਸ਼ ਪ੍ਰੇਤ ਮੁਗਧ ਪਾਥਰ ਕੋ ਤਾਰੈ ਕਲਿਆਣ ਰੂਪ ਮੰਗਲ ਗੁਣ ਗਾਮ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਤਿਸਕਾ ਨਾਮ ਸਤਿ ਰਾਮਦਾਸ ਦਾਦ ਸੰਤਨ ਪਏ ਤਿਨ ਪਾਇਆ ਸੋ ਦਾਸ ਦਰਗੇ ਪਰਵਾਨ ਤਿਸ ਦਾਸ ਕੋ ਸਭ ਸੋਝੀ ਪਰੈ ਐਸੀ ਜੁਗਤ ਨਾਨਕ ਰਾਮਦਾਸ ਜੀਵਨ ਮੁਖ ਸਉ ਕਹਾਵੈ ਸਦਾ ਅਨੰਤ ਨਹੀਂ ਬਿਯੋਗ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਰੰਗ ਤੈਸਾ ਰਾਜਾਨ ਵਾਹ ਜਿਜਤ ਕਰ ਰਾਖੇ ਤੈਸਾ ਤਿੰਨਾ ਪ੍ਰਭਾਵੇ ਸੋਈ ਫਣ ਹੋਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਪਾਰ ਬ੍ਰਹਮ ਕਰ

ਕਈ ਕੋਟ ਆਚਾਰ ਬਿਹਾਰੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਕਵ ਕਾ ਵਿਚਾਰੈ, ਨਾਨਕ ਅਰਥਕਨਾ ਕਈ ਕੋਟ ਅੰਧ ਗਿਆਨੀ, ਕਈ ਕੋਟ ਪਿਗ ਆਤਮ ਨਿਖੋਰ, ਕਈ ਕੋਟ ਪਰ ਦੁੱਖ ਨਾ ਕਰੇ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪਥ ਬਿਰਖ ਨਿਪਜਾਏ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਦੇਵਦਾਨ ਇੰਦਰ ਸਿਰ ਛਤਰ, ਨਾਨਕ ਜਿਸ ਤਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਗ੍ਰੀ ਮੇ ਸਵਰਨ ਥੀਵੇ, ਕਈ ਕੋਟ ਪੂਤ ਪ੍ਰੇ ਸ਼ੁਕਰ ਮਿਰਗਾਸ, ਨਾਨਕ ਆਪ ਲਿਪਤ ਰਿਹਾ ਭਰਪੂਰ, ਕਈ ਕੋਟ ਨਰਕ ਸਵਰਗ ਨਿਵਾਸੀ, ਕਈ ਕੋਟ ਬਹੁ ਜੋਨੀ ਫਿਰੇ, ਕਈ ਕੋਟ ਕਾਲੇ ਥਕ ਪਾਹੇ, ਪ੍ਰਭ ਕੇ ਹਾਥੇ ਰਾਮ ਨਾਮ ਸੰਤਿਨ ਲਿਵ ਲਾਗੀ, ਆਤਮ ਏ ਪਾਰ ਬ੍ਰਹਮ ਲਹੰਤੇ, ਤਿਨਕੋ ਮਿਲਿਓ ਪ੍ਰਭ ਅਵਿਨਾਸ਼, ਪਾਰ ਬ੍ਰਹਮ ਤਿਨ ਲਾਗਾ ਰੰਗ, ਨਾਨਕ ਤੇਜਨ ਸਦਾ ਧਨ ਧਨ, ਕਈ ਕੋਟ ਆਕਾਸ਼ ਬ੍ਰਹਮੰਡ, ਕਈ ਜੁਗਤ ਕਿਨੋ ਵਿਸਤਾਰ, ਸਦਾ ਸਦਾ ਇੱਕ ਏਕੰਕਾ, ਆਪੇ ਆਪ ਜਿਨ ਹੋਵਤ ਆਪਤਮ ਪ੍ਰਗਾਸ, ਸਦਾ ਨਿਹਾਰੇ ਇੱਕੋ ਨੇਤਰੇ, ਅਮਰ ਭਏ ਸਾ ਸਦੀ ਜੀਵੇ।

ਸੋ ਨਰਕ ਪਾਤੀ ਹੋਵ ਸੁਆਨ ਸੋ ਹੋਵਤ ਪਿਸ਼ਟਾ ਕਾ ਜੰਤ ਜਨਮ ਮਰੇ ਬੋ ਜੂਨ ਭਰਮਾਵੈ ਸੋ ਮੂਰਖ ਅੰਧਾ ਗਿਆਨ ਨਾਨਕੀ ਹਾਂ ਮੁਕਤ ਆਗੇ ਸੁਖ ਪਾਵੈ ਤ੍ਰਿਣ ਸਮਾਨ ਕੋਈ ਸੰਗ ਨਾ ਜਾਵੇ ਪਲ ਭੀਤਰ ਤਾਕਾ ਹੋਏ ਵਿਨਾਸ ਮੈਂ ਹੋਏ ਜਾਏ ਪਸਮੰਤ ਧਰਮ ਰਹੇ ਤਿਸ ਕਰੇ ਖੁਆਰੀ ਸੋ ਜਾ ਨਾਨਕ ਦਰਗੇ ਪਰਵਾਨ ਸਰ ਪਾਵੇ ਸਗਲੇ ਬਿਰਥਾਰੇ ਨਰਕ ਸਵਰਗ ਫਿਰ ਅਵਤਾਰ ਹਰ ਦਰਗੇ ਕੋ ਕੈਸੇ ਗਵੈ ਤਿਸੇ ਭਲਾਈ ਨਿਕਟ ਨਾ ਆਵੇ ਕੌਣ ਨਾਨਕ ਤਾ ਕੀ ਨਿਰਮਲ ਸੋਏ ਤਬ ਇਸ ਕੋ ਸੁਖ ਨਾ ਹੀ ਕੋਏ ਤਬਲਾ ਗਰਭ ਜੋਨ ਮਹਿ ਫਿਰਤਾ ਤਬਲਾ ਨੀਚਲ ਨਾ ਹੀ ਚੀਤ ਤਬਲਾ ਧਰਮ ਰਹਿ ਦੇ ਸਜਾਏ ਗੁਰ ਪ੍ਰਸਾਦ ਨਾਨਕ ਹਾਂ ਛੂਟੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਨੈ ਤ੍ਰਿਪਤਾਵੇ ਖਪ ਖਪ ਮਰੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਵਡਭਾਗੀ ਕਿਸੇ ਪ੍ਰਾਪਤ ਹੋਏ ਸਦਾ ਸਦਾ ਨਾਨਕ ਹਰ ਜਾਪ ਇਸਕੇ ਹਾਥ ਕਹਾਂ ਵਿਚਾਰ ਆਪੇ ਆਪ ਪ੍ਰਭ ਸੋਏ ਸਭ ਤੇ ਦੂਰ ਸਭੂ ਕੇ ਸੰਗ ਆਪੇ ਏਕ ਆਪੇ ਅਨੇਕ ਨਾਨਕ ਸਦੀ ਰਿਹਾ ਸਮਾਏ ਆਪੇ ਰਚਿਆ ਸਭ ਕੇ ਸਾਥ ਸਭ ਕੁਛ ਉਸਕਾ ਕਰਨੇ ਹਾਰ ਥਾਂ ਤਰੰਤਰ ਏਕੇ ਸੋਏ ਕੌਤਕ ਕਰੇ ਰੰਗ ਅਪਾਰ ਨਾਨਕ ਕੀਮਤ ਕਹਿਣ ਗੁਰ ਪ੍ਰਸਾਦ ਕਿਨੇ ਵਖਿਆਨੀ ਕੋਟ ਮਦੇ ਕਿਨੇ ਵਿਰਲੇ ਚੀਨਾ ਅਤ ਸੁੰਦਰ ਅਪਾਰ ਕਟ ਕਟ ਸੁਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋ

ਦੇਵਨ ਕੋ ਇੱਕ ਹੈ ਭਗਵਾਨ, ਬੌਣ ਤਿਸਨੇ ਲਾਗੇ ਆਏ, ਮਨ ਕੇ ਕਿਛ ਨਾਹੀ ਹਾਥ, ਤਿਸਕਾ ਨਾਮ ਰੰਗ ਕੰਠ ਪਰੋਏ, ਨਾਨਕ ਬਿਗਨ ਨਾ ਲਾਗੇ ਕੋਏ, ਕਰਮਨ ਮੇਰੇ ਸਤ ਵਿਵਹਾਰ, ਸਦਾ ਸੁਹੇਲਾ ਕਰ ਲੈ ਜੀਉ, ਸਾ ਸੰਗ ਬਿਨਸੇ ਸਭ ਚੰਗ, ਮਿਟੇ ਪਾਪ ਜਪੀਏ ਹਰ ਬਿੰਦ, ਹਰ ਦਰਗੇ ਨਾਨਕ ਉੱਜਲ ਮੱਥਾ, ਸਦਾ ਸਦਾ ਹਰ ਕੇ ਗੁਣ ਗਾਹੇ, ਸੇਤਨ ਗੰਥਨੀ ਸੰਸਾਰ, ਸਦਾ ਸਦਾ ਜਾਨੋ ਤੇ ਸੁਖੀ, ਇਹ ਤੁਤ ਕੀ ਉਹ ਸੋਝੀ ਜਾਣੇ, ਨਾਨਕ ਤਿਨੇ ਨਿਰੰਜਨ ਜਾਣਿਆ, ਤਿਸਕੀ ਜਾਣੋ ਤ੍ਰਿਸ਼ਨਾ ਬੁਝੈ, ਸਰਵ ਰਿਉਤੇ ਹਰਜਨ ਰਹਿਤ, ਗ੍ਰਿਸਤ ਮੇ ਸੋਈ ਨਿਰਵਾਣ, ਤਿਸਕੀ ਕਟੀਏ ਜਮਕੀ ਫਾਸਾ, ਨਾਨਕ ਤਿਸੇ ਨਾ ਲਾਗੇ ਦੁਖ, ਸੋ ਸੰਤ ਸਹੇਲਾ ਨਹੀਂ, ਸੋ ਸੇਵਕੋ ਕਿਸਤੇ ਡਰੇ, ਆਪਣੇ ਕਾਰਜ ਮੈਂ ਆਪ ਸਮਾਇਆ, ਗੁਰਪ੍ਰਸਾਦ ਤਤ ਸਭ ਬੂਜਿਆ, ਨਾਨਕ ਸੋ ਸੂਖਮ ਸੋਈ ਅਸਥੂਲ, ਆਗਿਆਕਾਰੀ ਧਾਰੀ ਸਭ ਸ੍ਰੇਸ਼ਟ, ਅਨੇਕ ਜੁਤਰ ਥਾਪ ਉਥਾਪ, ਧਾਰਨ ਤਾਰਿਓ ਬ੍ਰਹਮੰਡ, ਆਪ ਜਪਾਏ ਤਾਂ ਨਾਨਕ ਜਾਪ, ਸਗਲ ਸੰਸਾਰ ਉਦਰੇ ਤਿੰਨ ਮੰਤ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਗੁਰ ਕਾ ਸ਼ਬਦ ਜਪੇ ਨਿਹਾਲ, ਜਿਸਨੂੰ ਕਿਰਪਾ ਕਰੇ ਵਡਭਾਗੇ, ਨਾਨਕ ਤਿੰਨ ਪੁਰਖੋ ਉੱਤਮ ਕਰਮਾਨ, ਸਦਾ ਸਦਾ ਬਸੇ ਹਰ ਸੰਗ, ਕਰਨੇ ਹਾਰ ਪਛਾਣੇ ਸੋਏ, ਜੈਸਾ ਸਾ ਤੈਸਾ ਦਿਸਟਾਨ, ਓਏ ਸੁਖ ਨਿਧਾਨ।

ਮਨ ਕੀ ਤੂੰ ਪ੍ਰੀਤ ਤਿਆਗ ਨਿਰੰਤਰ ਏਕੋ ਗੈਰ ਗਬੀਰ ਗਹੀਰ ਸੁਜਾਨਾ ਕਿਰਪਾ ਨਿਧਾਨ ਦਿਆਲ ਬਖਸੰਦ ਨਾਨਕ ਕੇ ਮਨ ਇਹ ਨਰਾਉ ਜੋ ਕਿਛ ਪਾਇਆ ਸੋਈ ਹੋਗ ਜਿਸਕਾ ਮੰਤਰ ਨ ਜਾਣੇ ਹੋਰ ਸਰਬ ਥੋਕ ਸੁਣੀਏ ਕਰਤਾ ਕੇ ਤਬ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਸਗਲ ਦੇ ਹਾਰੇ ਅਵਗਾਹੇ ਸਗਲ ਪਰੋਈ ਆਪਣੇ ਸੂਤ ਜਨ ਦਾਸ ਨਾਮ ਧਿਆਵੇ ਸੇ ਜਨਮ ਮਰੇ ਫਿਰ ਆਵੇ ਜਾਏ ਜੈਸਾ ਜਨਾਵੇ ਨਾਨਕ ਨਾਨਾ ਪੇਕ ਕਰੇ ਇੱਕ ਨੰਗ ਪ੍ਰਭਾ ਬਨਾਸੀ ਇਕੰਕਾਰ ਇਹੋ ਪੂਰਨ ਸਭ ਠਾਏ ਆਪਣੀ ਕੀਮਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਗਲਾਕਾਰ ਨਾਮ ਕੇ ਸੰਗ ਉਦਰੇ ਸੁਨ ਸ੍ਰਵਣ ਕੇਵਲ ਪ੍ਰਧਾਨ ਸਤ ਪੁਰਖ ਸਭ ਮਾਹੀ ਸਮਾਨੀ ਮੂਲ ਸਤ ਸਤ ਉਤਪਤ ਜਿਸੇ ਬਜਾਏ ਤਿਸੇ ਸਾ ਭਲੀ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤੇ ਜਾ ਕੇ ਹਿਰਦੇ ਪ੍ਰਵੇਸ਼ ਨਾਮ ਜਪ ਤਾ ਕੀ ਗਤ ਹੋਏ ਆਪੇ ਜਾਣੇ ਆਪਣੀ ਮਿਤ ਗਤ ਕਰਤ ਵਿਚਾਰ ਨਾਨਕ ਜੋਤਿਸ ਪਾਵੇ ਸੋਈ ਥੀ ਜਿਨ ਪੂਜਿਆ ਗੁਰ ਕੇ ਪਚਨ ਪਦਾਰਥ ਲਹੇ ਜਾਂ ਕੇ ਸੰਗ ਤਰੇ ਸੰਸਾਰ ਜਨ ਕੇ ਸੰਗ ਏਕ ਲਿਵ ਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ

ਗੁਰਬਚਨੀ ਹਰ ਨਾਮ ਉਚਰੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ, ਗੁਰ ਕਾ ਸਿੱਖ ਵਡਭਾਗੀ ਹੈ, ਜੀ ਨਾਲ ਸਮਾਰੇ, ਗੁਰ ਕੀ ਆਗਿਆ ਮਨ ਮੈਂ ਸਹੇ, ਹਰ ਹਰ ਨਾਮ ਹਿਰਦੇ ਸਦ ਧਿਆਵੇ, ਤਿਸ ਸੇਵਕ ਕੇ ਕਾਰਜ ਰਾਸ, ਤਿਸ ਕਿਉ ਹੋਤ ਪ੍ਰਾਪਤ ਸੁਆਮੀ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਸੋ ਸੇਵਕ ਪਰਮੇਸ਼ਰ ਕੀ ਗੱਜ ਜਾਣੇ, ਅਨੇਕ ਵਾਰ ਗੁਰ ਕੋ ਬਲ ਜਾਓ, ਛਾਟ ਪੈ ਏਕੇ ਆਪ ਨੇ, ਸਹਿਸਾ ਗੁਰਪੁਰ ਭਾਗੀ ਪਾਈਏ, ਪਰਸਾ ਚੰਗਤ ਨਿਰਮਲ ਰੀਤ, ਪਾਰ ਬ੍ਰਹਮ ਕੀ ਸੰਤੋਖਾ ਤੰਪਤਿਆਨੇ, ਅਮਰ ਦਿਸ਼ ਪੇਕੇ ਹੋਏ ਨਾਨਕ ਜਿਸ ਭਾਵੇ ਤਸਲੈ ਮਿਲਾਏ, ਸਤਿਗੁਰ ਅਗਮ ਗੋਚਰ ਪ੍ਰਭ ਨਿਰਵਾਨੀ, ਚਰਨ ਕਮਲ ਹਿਰਦੇ ਸਿਮਰੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ, ਅੰਮ੍ਰਿਤ ਪੀਵੇ ਅਮਰ ਸੋ ਹੋਏ, ਜਾ ਕੇ ਮਨ ਭਗਟੇ ਗੁਣ ਸਾਸ, ਸੱਚ ਉਪਦੇ ਸੇਵਕ ਕੋ ਦੇ, ਮਨ ਮੇ ਰਾਖੇ ਹਰ ਹਰ ਏਕ, ਨਾਨਕ ਪਰਮੋ ਦੁਖ ਤੇ ਨਾਸੇ, ਆਨੰਦ ਪਿਆ ਦੁਖ ਨਾਠੇ ਭਾਈ, ਸਾਧੂ ਕੇ ਪੂਰਨ ਉਪਦੇਸੇ, ਸਗਲ ਵਿਆਦ ਮੰਤੇ ਖੈ ਨਸੇ, ਸਾ ਸੰਗ ਜਪ ਨਾਮ ਮੁਰਾਰੀ, ਸੁਣ ਨਾਨਕ ਹਰ ਹਰ ਜਸ ਸਰਵਨ, ਕਲਾ ਧਾਰਜਨ ਸਗਲੀ ਮੋਹੀ, ਆਪਣੀ ਕੀਮਤ ਆਪੇ ਪਾਏ, ਸਰਵ ਨਿਰੰਤਰ ਏਕੋ ਸੋਏ, ਭਏ ਪ੍ਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ, ਕਲ ਧਾਰੀ ਅਨੇਕ ਵਾਰ ਨਾਨਕ ਬਲਿਹਾਰੀ।

ਨੇਕ ਸਿਮਰ ਨਾਮ ਆਧਾਰ ਚਰਨ ਕਮਲ ਰਿਦ ਮੇ ਔਰ ਧਾਰੋ ਦਿੜ ਕਰ ਗਹੋ ਨਾਮ ਹਰ ਵਤ ਸੰਚ ਨਾ ਕਾ ਨਿਰਮਲ ਮੰਤ ਜਨ ਮਿਟ ਜਾਹੇ ਸੋ ਧਨ ਹਰ ਸੇਵਾ ਤੇ ਪਾਵੈ ਸੋ ਸੁਖ ਸਾਧੂ ਸੰਗ ਪ੍ਰੀਤ ਸਾ ਸੋ ਵਾਪਜ ਹਰ ਕੀ ਸਰਨੀ ਰੋਗ ਮਿਟੇ ਹਰ ਅਵਖਦ ਲਾਏ ਜਪ ਨਾਨਕ ਦਰਗੇ ਪਰਵਾਨ ਦੈ ਦਿਸ ਧਾਵਤ ਆਵੈ ਠਾਏ ਜਾ ਕੇ ਹਿਰਦੇ ਵਸੇ ਹਰ ਸੋਏ ਸਿਮਰ ਸਿਮਰ ਸਦਾ ਸੁਖ ਪਾਓ ਭਗਤ ਪਾਏ ਆਤਮ ਪ੍ਰਗਾਸ ਕਉ ਨਾਨਕ ਕਾਟੀ ਜਮਫਾਸੀ ਜਨਮ ਮਰੇ ਸੋ ਕਾਚੋ ਕਾਚਾ ਆਪ ਤਿਆਗ ਸਰਨ।

ਕਿਰਪੇ ਸਿਆਣੇ ਨਿਰਮਲ ਹੋਏ ਤੁਮਾਰੋ ਚੀਤ ਜਨਮ ਜਨਮ ਕੇ ਕਿਲ ਵਿਖ ਜਾਹੇ ਸੁਨਤ ਕਹਿਤ ਰਹਿਤ ਗਤ ਪਾਵੋ ਸਹਿ ਸਬਾਏ ਨਾਨ ਗੁਣ ਗਾਓ ਬਿਨ ਸਜਾਏ ਹੋਮੇ ਬਿਖ ਫੈਲ ਸਾਸ ਗਿਰਾ ਸਰ ਨਾਮ ਸੰਭਾਲ ਸਾਸ ਸੰਗ ਪਾਵੇ ਸਚ ਧਨਾ ਈਹਾ ਸੁਖ ਦਰਗੇ ਜੈਕਾਰ ਕਉ ਨਾਨਕ ਜਾ ਕੇ ਮਸਤਕ ਲੇਖ ਏਕ ਸਿਮਰ ਏਕੋ ਮਨ ਆਹੇ ਮਨ ਤਨ ਜਾਪ ਏਕ ਭਗਵੰਤ ਪੂਰਿਓ ਪ੍ਰਭਿਆਪ ਏਕ ਰਾਜ ਪਰਾਛਤ

पाप पुण्य कहते होता ता बैर बिरो की संकमात ता हरक सो

ਇਸ਼ਨਾਨ ਕਰਨੇ ਹਾਰ ਨਾ ਦੂਜਾ ਤਾਂ ਬੰਦ ਮੁਕਤ ਕੋ ਕਿਸ ਕੋ ਗਣੀ ਤਾਂ ਨਰਕ ਸਵਰਗ ਕੋ ਕੌਣ ਅਵਤਾਰ ਤੂੰ ਸਿਫਤ ਕਹੋ ਪਿੱਠਾਏ ਤਾਂ ਕਵਨ ਨਿਡਰ ਕਵਨ ਕਤ ਡਰੈ ਨਾਨਕ ਠਾਕਰ ਅਗਮ ਅਪਾਰ ਤੈ ਜਨਮ ਮਰਨ ਕਹੋ ਕਹਾਂ ਬਿਨਾਸਨ ਤਬ ਜਮਕੀ ਤ੍ਰਾਸ ਕਹੋ ਕਿਸ ਹੋਏ ਤੇ ਚਿਤਰਗੁਪਤ ਕਿਸ ਲੂਤ ਤਾਂ ਕੌਣ ਛੁਟੇ ਕਣ ਬੰਧਨ ਬਾਧੇ ਰੂਪ ਆਪ ਹੀ ਉਪਰ ਜਾ ਤੈ ਬਿਨ ਕਹੋ ਕਿਆ ਧੋਤਾ ਤੈ ਕੌਣ ਕੋ ਮਾਨ ਕੌਣ ਅਭਿਮਾਨ ਤੈ ਚਲ ਜਗਤ ਲਗਤ ਕੋ ਤੈ ਕਿਸੇ ਪੂ ਕਮ ਤ੍ਰਿਪਤਾ ਵੈ ਨਾਨਕ ਠੱਕ ਤਬ ਕਵਨ ਮਾਏ ਮਾਂ ਮਿੱਤਰ ਸਤਰ ਪਾਏ ਤੈ ਬੇਦ ਕਤੇਬ ਕਹਾਂ ਕਉ ਚੀਨ ਤਾਂ ਸਗਨ ਅਪਸਗਨ ਕਹਾਂ ਵਿਚਾਰੈ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਨਾਨਕ ਆਪਣੀ ਗੱਜ ਜਾਣੋ ਆਪ ਊਹਾਂ ਕਿਸੇ ਵਿਆਪਤ ਮਾਇਆ ਤੈ ਗੁਣ ਕਾ ਨਾਹੀ ਪਰਵੇਸ਼ ਤੈ ਕੌਣ ਚਿਤ ਕਿਸ ਲਾਗੇ ਚਿੰਤਾ ਤੈ ਕੌਣ ਕਥੇ ਕੌਣ ਸੁਣਨੇ ਹਾਰਾ ਨਾਨਕ ਆਪਸ ਕੋ ਆਪੇ ਪਹੁੰਚਾ ਤੈ ਗੁਣ ਮੇ ਕੀਨੋ ਵਿਸਥਾਰ ਕਉ ਨਰਕ ਕੋ ਸਵਰਗ ਬੰਛਾਵਤ ਹੋਮੇ ਮੋਹ ਪਰਮ ਪੈ ਪਾਰ ਪਰ ਕੀਓ ਬਖਿਆਨ ਖੇਲ ਸੰਕੋਚੇ ਤੋਂ ਨਾਨਕ ਏਕ ਤੈ ਪਸਰੇ ਪਸਾ ਸੰਤ ਪ੍ਰਤਾਪ ਉਨਕੀ ਸੋਭਾ ਉਨਹੂੰ ਬਣੀ ਆਪੇ ਰਸ ਭੋਗਨ ਨਿਰਯੋਗ ਜਿਸ ਭਾਵੇ ਤਿਸ ਖੇਲ ਖਿਲਾ ਸ਼ਮਾਰ ਅਥਾ

ਸਰਿਆ ਦੂਜਾ ਕੈ ਦਿਸ਼ਟਾਰ ਅਸ਼ਟਪਦੀ ਆਪੇ ਕਾਵਿ ਵਿਸਥਾਰ ਆਪਣੇ ਭਾਣੇ ਲਏ ਸਮਾਏ ਆਪਨ ਸੂਸਰ ਜਗਤ ਪਰੋਏ ਸੱਚ ਨਾਮ ਸੋਈ ਜਨ ਪਾਏ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਦੀਨ ਦਿਆਲ ਨਾਥ ਕੋ ਨਾਥ ਸੋ ਮੁਆ ਤਿਸ ਮਨੋ ਬਿਸਾਰੈ ਸਬਸਰ ਏਕ ਨਿਰੰਜਰ ਰਾਏ ਅੰਤਰ ਜਾਨ ਬਾਹਰ ਨਾਨਕ ਦਾਸ ਸਦਾ ਬਲਿਹਾਰ ਸਭ ਉੱਪਰ ਹੋਵਤ ਕਿਰਪਾਲ ਅੰਤਰ ਜਾਮੀ ਰਿਹੋ ਵਿਆਪ ਜੋ ਜੋ ਰਚਿਆ ਤਿਸੇ ਧਿਆਤ ਭਗਤ ਕਰੇ ਹਰ ਕੇ ਗੁਣ ਗਾਏ ਕਰਨ ਹਾਰ ਨਾਨਕ ਇੱਕ ਜਾਣਿਆ ਤਿਸਕੀ ਆਸ ਨ ਬਿਰਥੀ ਜਾਏ ਹੁਕਮ ਬੂਝ ਪਰਮ ਪਦ ਪਾਏ ਜਾ ਕੇ ਮਨ ਬਸਿਆ ਨਿਰੰਕਾਰ ਅੰਧਨ ਪੂਜੇ ਗੁਰ ਕੇ ਪੈਰ ਨਾਨਕ ਹਰ ਪ੍ਰਭ ਆਪੇ ਮੇਲੇ ਗੁਣ ਗਾਵੋ ਪ੍ਰਭ ਪਰਮਾਨੰਦ ਦੁਰਲਭ ਦੇਕਾ ਕਰੋ ਉਧਾਰ ਪ੍ਰਾਣ ਤਰਨ ਕਾ ਹੀ ਸੁਆਓ ਮਿਟੇ ਗਿਆਨ ਬਿਰਛੇ ਅੰਧੇਰਾ ਮਨ ਇੱਛੇ ਨਾਨਕ ਫਲ ਪਾਓ ਰਾਮ ਨਾਮ ਅੰਤਰ ਉਰਤਾਰ ਜਿਸ ਮਨ ਬਸੇ ਸਾਚ ਪ੍ਰੀਖਿਆ ਦੁਖ ਦਰਦ ਮੰਤੇ ਪਉ ਜਾਏ ਦਰਗੇ ਨਿਭੇ ਖੇਪਤ ਮਾਰੀ ਨਾਨਕ ਬਹੁ ਨਾ ਆਵੇ ਜਾਏ ਉਬਰੇ ਰਾਖਣ ਹਾਰ ਧਿਆਏ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਨਾਮ ਜਪਤ ਮਨ ਹੋਵ ਸੁਖ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ ਨਾਨਕ ਤਾਕੇ ਕਾਰਜ ਪੂਰਾ ਦਰਸ਼ਨ ਪੇਤ ਉਤਰ ਸ੍ਰੇਸ਼ਟ ਅੰਤਰ ਜਾਮੀ ਪੁਰਖ ਪ੍ਰਧਾਨ।

ਨਾਮ ਪ੍ਰਭੂ ਕਾ ਲਾਗਾ ਮਿੱਠਾ ਅਨੇਕ ਰੰਗ ਨਾਨਾ ਦਿਸ਼ਟਾ ਹੈ ਦੇਹੀ ਮੇਸ਼ ਕਾ ਵਿਸਰਾਮ ਕਹਿ ਨ ਜਾਈ ਅਚਰਜ ਵਿਸਮਾਦ ਨਾਨਕ ਘਟ ਘਟ ਵਿਆਪ ਰਿਹਾ ਭਗਵੰਤ ਜੈਸੀ ਆਗਿਆ ਤੈਸਾ ਕਰਮ ਚਾਰ ਕੁੰਟ ਦਾ ਦਿਸੇ ਸਮਾਹੇ ਗੁਰ ਪ੍ਰਸਾਦ ਨਾਨਕ ਸੁਖ ਪਾਓ ਸਸੀ ਸੋ ਨਿਖੰਤਰ ਮੇਕ ਆਪ ਅਡੋਲ ਨਾ ਕਬੂ ਬੋਲੇ ਮੋਲ ਨਾ ਪਾਈਏ ਗੁਣੇ ਅਮੋਲ ਤਾਰਿਓ ਸਵਾਮੀ ਓਤ ਪੋਤ ਨਾਨਕ ਤਿਨ ਮੈਂ ਇਹ ਵਿਸ਼ਵਾਸ ਸੰਤ ਜਨਾ ਕੇ ਹਿਰਦੇ ਸਭ ਧਰਮ ਸਰਵ ਵਿਆਪੀ ਰਾਮ ਸੰਗ ਰਚਨ ਸਤ ਬਚਨ ਸਾਧੂ ਸਭ ਕੈਤ ਹਰਨ ਕਰਾਵਨ ਹਾਰ ਪ੍ਰਭ ਜਾਣੇ ਨਾਨਕ ਦਰਸ਼ਨ ਦੇ ਸਮੇ ਜਿਸ ਪ੍ਰਭ ਕੇ ਸਗਲੀ ਉਤਪਤ ਜਿਸ ਭਾਵੇ ਤਾਂ ਏਕੰਕਾਰ ਜਿਸ ਭਾਵੇ ਤਿਸ ਲਏ ਮਿਲਾਏ ਆਪੇ ਆਪ ਆਪ ਭਰਪੂਰ ਆਪ ਬੁਝਾਏ ਸਰਮ ਨੈਨਾ ਪੇਖਣ ਹਾਰਾ ਆਪਨ ਜਸ ਆਪ ਹੀ ਸੁਣਾ ਆਕਾਰੀ ਕਿੰਨੀ ਮਾਇਆ ਜੋ ਕਿਛ ਕਹਿਣਾ ਸੋ ਆਪੇ ਕਹੇ ਨਾਨਕ ਜਾ ਭਾਵੇ ਤਾਂ ਲਏ ਸਮਾਏ ਉਰੇ ਕਹੋ ਕਿਨੇ ਕਛ ਕਰਾ ਆਪੇ ਜਾਣੇ ਆਪਣੀ ਜੀ ਕੀ ਓਤ ਪੋਤ ਆਪਣ ਸੰਗ ਰਾਜ ਦੂਸਰ ਹੋਏ ਗੁਰਪ੍ਰਸਾਦ ਨਾਨਕ ਇਹੋ ਜਾਣ ਆਮ ਲਾਏ ਲਏ ਪ੍ਰਭ ਸੋਏ ਜੀਵਨ ਮੁਕਤ ਰੁਜਦੇ ਭਗਵੰਤ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਕੇ ਸੰਗਤ ਤਿਆਵੇ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ

ਪੂਰੇ ਗੁਰ ਕਾ ਸੁਣੋ ਉਪਦੇਸ਼ ਸਾ ਸਾ ਸਿਮਰੋ ਗੋਬਿੰਦ ਆਸ ਅਨਿਤ ਤਿਆਗੋ ਤਰੰਗ ਆਪ ਛੋੜ ਬੇਨਤੀ ਕਰੋ ਹਰ ਤਨ ਕੇ ਪਰ ਲਿਹੋ ਭੰਡਾਰ ਖੇਮ ਕੁਸ਼ਲ ਸਹਿਜ ਆਨੰਦ ਨਰਕ ਨਿਵਾਰੋ ਉਧਾਰੋ ਜੀਉ ਚਿਤ ਚਿਤ ਭਉ ਨਾਰਾਇਣ ਏਕ ਗੋਪਾਲ ਦਮੋਦਰ ਦੀਨ ਦਿਆਲ ਸਿਮਰ ਸਿਮਰ ਨਾਮ ਬਾਰੰਬਾਰ ਉੱਤਮ ਸਲੋਕ ਸਾਧ ਕੇ ਬਚਨ ਸੁਨਤ ਕਮਾਵਤ ਹੋਤ ਉਧਾਰ ਸਫਲ ਜੀਵਨ ਸਫਲਤਾ ਕਾ ਸੰਗ ਜੈ ਜੈ ਸ਼ਬਦ ਅਨਾਹਦ ਵਾਜੈ ਪ੍ਰਗਟੇ ਕਪਾਲ ਮਹਾਤ ਕੇ ਮਾਥੇ ਸਰਨ ਜੋਗ ਸੁਨ ਸਰਨੀ ਆਏ ਮਿਟ ਗਏ ਬੈਰ ਪਏ ਸਵਰੇਨ ਸੋ ਪ੍ਰਸੰਨ ਪਏ ਗੁਰਦੇਵ ਆਲ ਜੰਜਾਲ ਵਿਕਾਰ ਤੇ ਰਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਸਰਵ ਇੱਛਾ ਤਾਂ ਕੀ ਪੂਰਨ ਹੋਏ ਸਭ ਤੇ ਉੱਚ ਪਾਏ ਅਸਥਾਨ ਹਰ ਤਨ ਖਾਟ ਚਲੇ ਜਨ ਸੋਏ ਖੇਮ ਸ਼ਾਂਤ ਰਿੱਧ ਨਵ ਨਿਧ ਵਿਦਿਆ ਤਪ ਯੋਗ ਪ੍ਰਭ ਧਿਆਨ ਚਾਰ ਪਦਾਰਥ ਕਮਲ ਪ੍ਰਗਾਸ ਸੁੰਦਰ ਚਤੁਰ ਤਤ ਕਾ ਬੇਤਾ

It,

Selam.

ਬਾਂਧ ਕਢਵਾਏ ਪੁੰਨਿਆ ਦੁਹੰਜਾ ਤਿਲਕੜੀਆਂ ਦੇ ਕਰੀ ਆਇਆ।

ਖੁੱਲ੍ਹੇ ਦਰਸ਼ਨ

ਕਿਰਪਾ ਕਰੋ ਜੀ ਅੰਨਾ ਸੰਗਤਾਂ ਨੂੰ ਵਾਜਦੇ ਹੋਏ ਮੁੱਖ ਭਾਵ

ਰਾਜ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿੰਨ ਲਹਿਣਾ ਥਾਪ ਜੋਤ ਜਗ ਧਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਗੁਰ ਰਾਮਦਾਸ ਸੋਢੀ ਥਰਥ ਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚਾਹੁੰ ਜੋ ਗੁਰ ਸੇਵਾ ਕਰ ਫਲ ਲਈਅੰ ਬੰਦਾ ਜੋ ਚਰਨ ਸ਼ਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਈਅੰ ਪਰਤੱਖ ਦੇ ਪਰ ਬ੍ਰਹਮ ਸਵਾਮੀ ਆਦ ਰੂਪ ਪੋਖਣ ਭਰਨ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ।

ਸਭਨਾਵਿਸਾਹੁ ਜਿਸ ਪਾਸ ਬਹਿਟਿਆ ਸੋਹੀਆ

ਸਤੀ ਕਿਉਂ ਚਾਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੀ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਹਮ ਅੰਧਲੀ ਅੰਧ ਬਿਖੈ ਬਿਖਰਾਤੀ ਕਿਉਂ ਚਾਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੀ ਸੁਖ ਦਾਤਾ ਹਮ ਲਾਵੈ ਆਪਨ ਪਾਲੀ।

ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨ ਵਾਲੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਹ ਸੰਗਤਾ ਵਡਭਾਗੀ ਹੋ ਜੋ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਬੈਠ ਕੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਨੰਦ ਸਾਹਿਬ ਜੀ ਦੇ ਪਾਠ ਸੰਗਤਾਂ ਨੇ ਰਲ ਮਿਲ ਕੇ ਕੀਤੇ ਵੱਡੇ ਭਾਗ ਹੋਣ ਅਤੇ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ। ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੇ ਜੀਉ। ਵੱਡੇ ਭਾਗ ਹੋਣ ਅਤੇ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ, ਨਹੀਂ ਤਾਂ ਇਹੋ ਜਿਹੇ ਮਨੁੱਖ ਵੀ ਇਸ ਸੰਗਤ ਵਿੱਚ ਆਉਂਦੇ ਨੇ। ਗੁਰੂ ਸਾਹਿਬ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਜਿਨ੍ਹਾਂ ਦੇ ਚਿੱਤ ਪੱਥਰ ਵਰਗੇ ਹੋ ਚੁੱਕੇ ਨੇ, ਉਹ ਭਾਵੇਂ ਗੁਰੂ ਦੀ ਸ਼ਰਨ ਆ ਵੀ ਜਾਣ, ਬਹਿ ਨਹੀਂ ਸਕਦੇ ਗੁਰੂ ਦੀ ਹਜ਼ੂਰੀ 'ਚ। ਵੱਡੇ ਭਾਗ ਨੇ ਸੰਗਤਾਂ ਦੇ ਜਿਹੜੇ ਰੋਜ਼ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਬੜੇ ਪ੍ਰੇਮ ਦੇ ਨਾਲ ਕਰਦੇ ਨੇ। ਵੱਡੇ ਭਾਗ ਹੋਣ ਅਤੇ ਗੁਰੂ ਦੀ ਸੰਗਤ ਨਸੀਬ ਹੁੰਦੀ ਹੈ, ਅਤੇ ਗੁਰੂ ਕਿਰਪਾ ਕਰੇ ਅਤੇ ਆਪਣੀ ਪਾਵਨ ਬਾਣੀ ਆਪਣੇ ਚਰਨਾਂ ਵਿੱਚ ਬੈਠ ਕੇ ਪੜ੍ਹਾਉਣ ਦਾ ਇਹ ਬਖਸ਼ਿਸ਼ ਕਰਦੇ ਨੇ। ਸੇ ਸਿਮਰੇ ਜਿਨ ਆਪ ਸਿਮਰਾਏ, ਉਹਨਾਂ ਜਿਨ੍ਹਾਂ ਕੋਲ ਵਾਹਿਗੁਰੂ ਆਪਣਾ ਸਿਮਰਨ ਆਪਣੀ ਬਾਣੀ ਆਪ ਪੜ੍ਹਾਉਣਾ ਚਾਹੁੰਦੇ ਨੇ, ਉਹਨਾਂ ਨੂੰ ਇਹ ਦਾਤਾਂ ਮਿਲਦੀਆਂ ਨੇ। ਆਪ ਜੀ ਦੇ ਵੱਡੇ ਭਾਗ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ ਵਾਹਿਗੁਰੂ।

ਸਭ ਧਰਤੀ ਫਿਰ ਮਤ ਪਾਈ ਜੇ

जन संतो।

sort of.

सब सहया कर मस्तक तार साज निभाजे मुए

temperature by 780 somewhere. ਗੁਰਮੰਤਰ ਦਾ ਜਾਪ ਜ਼ਰੂਰ ਕਰਨਾ, ਪਰ ਕਿੱਦਾਂ ਕਰਨਾ? ਤੁਸੀਂ ਰਾਮ ਕਹੋ, ਅੱਲਾ ਕਹੋ,

0: ese hermano no sabe llamar a la mano peche ya era la guía o mano ya era gurú peche la guía o gurú kahani bas gayi hai. Main aksar bachchan ko question put karda hunna ki assi paath kyon karde hain, kadi soche ki assi baani kyon padhde hain, bas padhi ja rahi hai. Maharaj kehte akli sahib seedhi hai, akli ki keh raha hai ਅਸੀਂ ਬਾਣੀ ਕਿਉਂ ਪੜ੍ਹਦੇ ਹਾਂ? ਗੁਰਸਿੱਖ ਅੰਦਰ ਇਹ ਸਵਾਲ ਜ਼ਰੂਰ ਉੱਠਣਾ ਚਾਹੀਦਾ, ਮੈਂ ਬਾਣੀ ਕਿਉਂ ਪੜ੍ਹਦਾ? ਬਾਣੀ ਵਿੱਚ ਅਕਾਲ ਪੁਰਖ ਦੇ ਗੁਣ ਨੇ ਤੇ ਮਨੁੱਖ ਦੇ ਅਵਗੁਣ ਨੇ, ਬਸ ਇੰਨੀ ਗੱਲ ਹੈ. ਗੁਣ ਔਰ ਅਵਗੁਣ ਅਸੀਂ ਸਾਂਝ ਕਰਨੀ ਹੈ ਗੁਣਾ ਦੀ. ਜਿਵੇਂ ਜਿਵੇਂ ਮਨੁੱਖ ਦੇ ਅੰਦਰ ਗੁਣ ਆਉਂਦੇ ਜਾਣਗੇ ਅਕਾਲ ਪੁਰਖ ਦੇ, ਉਵੇਂ ਉਵੇਂ ਮਨੁੱਖ ਰੱਬ ਦਾ ਰੂਪ ਬਣ ਜਾਏ. ਦੂਰ ਨਾ ਜਾਈਏ, ਮੂਲ ਮੰਤਰ ਹੀ ਸਮਝ ਲਈਏ. ਜਿਹਨੇ ਮੂਲ ਮੰਤਰ ਨੂੰ ਕਮਾ ਲਿਆ ਉਹਨੂੰ ਸਿੱਖੀ ਦੀ ਸਮਝ ਆ ਜਾਏ. ਉਹ ਸਭ ਸ੍ਰਿਸ਼ਟੀ ਵਿੱਚ ਛਾਇਆ ਹੋਇਆ, ਸਮਾਇਆ ਹੋਇਆ ਇੱਕ ਓਮਕਾਰ, ਉਹਦਾ ਨਾਮ ਸੱਚਾ ਹੈ. ਕਿਵੇਂ ਸੱਚ ਬਣਨਾ ਪਏਗਾ? ਨਾਮ ਜਪ ਕੇ. ਤੇ ਨਾਮ ਉਹਦਾ ਸੱਚਾ ਹੈ. ਇੱਕ ਜਿਹੜੀ ਅਗਲੀ ਗੱਲ ਹੈ ਨਾ, ਜੇ ਕਿਤੇ ਮਨੁੱਖ ਨੂੰ ਸਮਝ ਆ ਜਾਵੇ ਕਰਤਾ ਪੁਰਖ ਹੈ. ਬੰਦਾ ਪਰਿਵਾਰ ਪਾਲ ਕੇ ਸੋਚਦਾ ਇਹ ਮੈਂ ਕਰ, ਕੀਰਤਨ ਕਰਕੇ ਕਹਿੰਦਾ ਇਹ ਮੈਂ ਕਰ, ਸੇਵਾ ਕਰਕੇ ਸੋਚਦਾ ਮੈਂ ਕਰ ਰਿਹਾ, ਇਹ ਭੁੱਲ ਜਾਂਦਾ ਕਿ ਮਹਾਰਾਜ ਨੇ ਪਹਿਲਾਂ ਦ੍ਰਿੜ ਕਰਾਇਆ ਕਰਤਾ ਪੁਰਖ, ਕਰਤਾ ਹੀ ਕਰ ਰਿਹਾ ਸਾਰਾ, ਕਰਤਾ ਹੀ ਜੀਵਾ ਰਿਹਾ ਹੈ, ਕਰਤਾ ਹੀ ਪੈਦਾ ਕਰ ਰਿਹਾ, ਉਹ ਵੀ ਕਰਤਾ ਪੁਰਖ. ਤੇ ਨਿਰਭਉ ਹੋ ਜਾਣਾ ਉਹਨੂੰ ਜਪ ਜਪ ਕੇ. ਨਿਰਭਉ ਜਪੈ ਸਗਲ ਭਉ ਮਿਟੈ. ਜਿਹੜੇ ਨਿਰਭਉ ਹੋ ਗਏ ਉਹਨਾਂ ਨੇ ਫਿਰ ਆਖਿਆ ਕਿ ਮੇਰਾ ਬੰਦ ਇੱਥੋਂ ਗੁੱਟ ਤੋਂ ਨਹੀਂ, ਇੱਥੋਂ ਸ਼ੁਰੂ. ਮੌਤ ਦਾ ਡਰ, ਦੁਨੀਆਂ ਦਾ ਸਭ ਤੋਂ ਵੱਡਾ ਡਰ ਦੁਨੀਆਂ 'ਤੇ ਮੌਤ ਦਾ ਹੈ. ਅਤੇ ਕਮਾਈਆਂ ਕਰਨ ਵਾਲੇ ਕਮਾਈ ਕਰ ਕਰਕੇ ਉਹਨੂੰ ਇੱਕ ਪਾਸੇ ਖੜਾ ਕਰ ਦਿੰਦੇ. ਬਾਬਾ ਅਜੀਤ ਸਿੰਘ ਜੀ ਨੇ ਮੌਤ ਨੂੰ ਇੱਕ ਪਾਸੇ ਖੜਾ ਕਰਤਾ, ਅਰਦਾਸ ਕੀਤੀ ਹੈ ਮੈਂ ਸੀਸ ਗੁਰੂ ਰਾਮਦਾਸ ਦੇ ਚਰਨਾਂ 'ਚ ਮੱਥਾ ਟੇਕਣਾ ਹੈ. ਮੌਤ ਦਾ ਵੀ ਡਰ, ਪਰ ਇੱਕ ਗੱਲ ਹੈ ਕਿ ਇਕੱਲਾ ਨਿਰਭਉ ਹੋ ਜਾਣਾ ਵੀ ਖਤਰਨਾਕ. ਰਾਵਣ ਨਿਰਭਉ ਸੀ, ਹਰਨਾਕੁਸ਼ ਨਿਰਭਉ ਸੀ, ਔਰੰਗਜ਼ੇਬ ਨਿਰਭਉ ਸੀ, ਇਹਨਾਂ ਨੂੰ ਡਰ ਹੀ ਨਹੀਂ ਕਿਸੇ ਦਾ ਰਿਹਾ. ਨਿਰਭਉ ਦੇ ਨਾਲ ਨਾਲ ਨਿਰਵੈਰ ਹੋਣਾ, ਵੈਰ ਨਹੀਂ ਰੱਖਣਾ, ਨਾ ਕੋ ਬੈਰੀ ਨਾ ਹੀ ਬਿਗਾਨਾ, ਸਗਲ ਸੰਗ ਹਮਕੋ ਬਣੇ ਆਈ. ਮੈਂ ਸ਼ਬਦ ਪੜ੍ਹ ਰਿਹਾ ਹਾਂ, ਅੰਤਰ ਗੁਰ ਅਰਾਧਣਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ. ਮੈਂ ਕਿਹਾ ਇਹ ਨੇਤਰੀ ਸਤਿਗੁਰ ਪੇਖਣਾ ਕੀ ਹੋਇਆ? ਫਿਰ ਜਦੋਂ ਮੈਂ ਇਤਿਹਾਸ ਨਿਗਾਹ ਮਾਰੀ ਤੇ ਮੈਨੂੰ ਭਾਈ ਕਨ੍ਹਈਆ ਜੀ ਨਜ਼ਰ ਆਏ. ਉਹ ਹੈ ਨੇਤਰੀ ਸਤਿਗੁਰ ਪੇਖਣਾ, ਸਾਰਿਆਂ ਵਿੱਚ ਸਤਿਗੁਰ ਨਜ਼ਰ ਆਵੇ. ਆਖਣ ਲੱਗੇ ਸਤਿਗੁਰੂ ਕੰਪਲੇਂਟ ਗਈ ਨਾ ਕਿ ਮੁਸਲਮਾਨਾਂ ਨੂੰ ਵੀ ਮੁਗਲਾਂ ਨੂੰ ਵੀ ਪੱਟੀਆਂ ਕਰੀ ਜਾ ਰਹੇ ਨੇ, ਉਹਨਾਂ ਨੂੰ ਵੀ ਪਾਣੀ ਪਿਆਈ ਜਾ ਰਹੇ ਨੇ. ਆਖਣ ਲੱਗੇ ਸਤਿਗੁਰੂ ਮੈਂ ਤੇਰਾ ਸ਼ਬਦ ਦ੍ਰਿੜ ਕੀਤਾ ਨੇਤਰੀ ਸਤਿਗੁਰ ਪੇਖਣਾ, ਤੇ ਕਿਵੇਂ ਮੈਂ ਸਮਝ ਲਾ ਕਿ ਇਹ ਕੋਈ ਹੋਰ ਹੈ?
1: ਸਾਰਿਆਂ ਵਿੱਚ ਵਾਹਿਗੁਰੂ ਜੀ ਆ। ਅਕਾਲ ਮੂਰਤ ਆ ਜੋ ਅਸੀਂ ਸ਼ੀਸ਼ੇ ਤੇ ਰੋਜ਼ ਦੇਖਦੇ ਹਾਂ, ਇਹ ਨਹੀਂ ਆ ਸਕਦਾ। ਗੱਲ ਉੱਥੇ ਆ ਜਾਣੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਕੀ ਹੈ? ਅਕਾਲ ਮੂਰਤ। ਆਖਿਰਕਾਰ ਉਹਦੇ ਚ ਭੇਦ ਹੋਣਾ ਨਾ, ਉਹਦੇ ਤੋਂ ਵਿਛੜੇ। ਤੇ ਫਿਰ ਅਗਰ ਚਾਰੇ ਤਰਫ ਵੇਖਦਾ ਤੇ ਫਿਰ ਕਹਿੰਦਾ ਅਜੂਨੀ ਹੈ, ਉਹ ਜੂਨੀ ਹੈ, ਮੈਥੇ ਲੱਭਦਾ ਫਿਰ ਉਹਦਾ ਕਿਸੇ ਜੂਨੀ ਚ ਨਹੀਂ, ਉਹ ਹੈ ਵੀ ਔਰ ਨਹੀਂ ਵੀ। ਉਹ ਕਿਵੇਂ ਨਹੀਂ ਹੈ? ਫਿਰ ਮਨ ਕਹਿੰਦੇ ਸਵੈਮ, ਉਹ ਆਪਣੇ ਆਪ ਨੂੰ ਆਪੇ ਬਣਾਉਂਦਾ ਹੈ ਤੇ ਆਪੇ ਵਿਨਾਸ਼ ਕਰ ਲੈਂਦਾ। ਹੁਣ ਇੰਨੀਆਂ ਇੰਨੇ ਗੁਣ ਉਹਦੇ ਤੇ ਮਿਲਣ ਕਿਵੇਂ? ਇੰਨੇ ਗੁਣ ਵੀ ਸਤ ਨਾਮ, ਸੱਚਾ ਨਾਮ, ਕਰਤਾ ਪੁਰਖ ਕ੍ਰੀਏਟਰ ਵੀ ਉਹ ਹੈ, ਨਿਰਭਉ ਹੈ, ਨਿਰਵੈਰ ਉਹ ਹੈ, ਅਕਾਲ ਮੂਰਤ ਉਹ ਹੈ, ਅਜੂਨੀ ਉਹ ਹੈ, ਸਵੈਭਵ ਉਹ ਹੈ ਤੇ ਮਿਲੇ ਕਿੱਦਾਂ? ਤੇ ਮਹਾਰਾਜ ਜੀ ਕਹਿੰਦੇ ਗੁਰਪ੍ਰਸਾਦ, ਉਹਦੀ ਕਿਰਪਾ ਨਾਲ ਮਿਲਦਾ ਹੈ। ਫਿਰ ਸ਼ੁਰੂ ਹੁੰਦੀ ਬਾਣੀ ਜਪ। ਜਪਣਾ ਕੀ ਹੈ? ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਉਸੀ ਪੀ ਸੱਚ। ਉਹ ਸੱਚ ਨੂੰ ਜਪ ਜਪ ਕੇ ਜਰਾ ਸ਼ੁਰੂ ਤੋਂ, ਜਦੋਂ ਕੁਛ ਵੀ ਨਹੀਂ ਸੀ ਉਦੋਂ ਤੋਂ ਸੱਚ ਹੈ ਤੇ ਜੁਗਾਂ ਜੁਗਾਂ ਤੱਕ ਸੱਚ ਰਹਿੰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਹੋਏਗਾ ਕਿ ਕਹਿੰਦੇ ਤੂੰ ਵੀ ਸੱਚ ਹੋ ਨਾਨਕ ਹੋਸੀ। ਪਰ ਗੱਲ ਸਮਝਾਉਣੀ ਮਨ ਨੂੰ ਬੜੀ ਔਖੀ ਹੈ। ਇਸ ਮਨ